ਕਰ ਗੁਰੂ ਗੋਬਿੰਦ ਸਿੰਘ ਬਿਕ ਸਰ ਯਾਰ ਗੁਰੂ ਗੋਬਿੰਦ ਪਿਤਾ ਮਹਾਰਾਜ ਆਪ ਜੀ ਨੇ ਤਰਸ ਕੀਤਾ ਮਹਾਰਾਜ ਜੀ ਕੁਟਾਨ ਸ਼ੁਕਰਾਨਾ ਸਤਿ ਜੀ ਆਪ ਜੀ ਨੇ ਅਸਰ ਦੀ ਵਾਰੀ ਸੰਪੂਰਨ ਕੀਰਤਨ ਕਰਵਾਏ ਸਤਿਗੁਰੂ ਜੀ ਬੱਚਾ ਪਸ਼ੂ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਹੋ ਗਈਆਂ ਹੋਣਗੀਆਂ ਸਤਿਗੁਰੂ ਜੀ ਅਣਜਾਣ ਬੱਚੇ ਸਮਝ ਕੇ ਮਾਪਾ ਮਹਾਰਾਜ ਜੀ ਸੰਗਤਾਂ ਨੂੰ ਗੁਰਮੁਖ ਪਿਆਰੇ ਵੱਲੋਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਨਾਮ ਜਾਣੀ ਜਾਣ ਸਭਨਾ ਦੀਆਂ ਮਨੋਕਾਮਨਾ ਭਾਵਨਾਵਾਂ ਵਾ ਇੱਛਾਵਾਂ ਪੂਰਨ ਕਰਨੀਆਂ ਮਹਾਰਾਜ ਸੇਵਾ ਲੈ ਕੇ ਚਲਾਉਣਾ ਮੈਂ ਦੁਰਗਤਾਂ ਪੁੱਛਣੇ ਭੁੱਲਾਂ ਚੁਕਾਉਣੀਆਂ ਸੁੱਖ ਹੋਵੇ ਨਾਮ ਚਿੱਤਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ।

ਪਾਤਸ਼ਾਹ ਕਿਰਪਾ ਕਰਨੀ, ਸੇਵਕਾਂ ਦੀ ਸੇਵਾ ਥਾਇ ਪਾਵਣੀ, ਹਸਪਤਾਲ ਦੀ ਚੜ੍ਹਦੀ ਕਲਾ ਬਖਸ਼ਣੀ, ਮਾਤਾ ਜੀ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਦੇਹ ਰੋਗਤਾ ਬਖਸ਼ਣੀ, ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ। ਸ਼ੁਕਰਾਨੇ ਵਜੋਂ ਸਰਦਾਰ ਗੁਰਜੋਤ ਸਿੰਘ ਸਰਦਾਰ

ਸ਼ੁਕਰਾਨੇ ਵਜੋਂ ਸਰਦਾਰ ਹਰਬੰਸ ਸਿੰਘ ਭਗਤ ਸਿੰਘ ਜੀ ਪਿੰਡ ਸਲੇਮਪੁਰ ਜ਼ਿਲ੍ਹਾ ਸੰਗਰੂਰ ਦਾ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਘੋੜਾ ਰੰਗ ਲਾਲ ਚੱਬਾ ਉਮਰ 9 ਮਹੀਨੇ ਦਾ ਨਾਮ ਸਤਲੁਜ

ਬਖਸ਼ਣਾ ਗੁਰਬਾਣੀ ਕਾਰ ਜੀ ਢਿੱਲੋਂ ਵਿਦਿਆ ਦਾਨ ਲਈ ਬੇਨਤੀ ਕਰਦੇ। ਇੱਕ ਸਾਲ ਦੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 11,000 ਰੁਪਇਆ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਕਾਕੀ ਨੂੰ ਦੀਰਘ ਆਯੂ ਦੇ, ਅਰੋਗਤਾ ਵਿਦਿਆ ਦਾਨ ਬਖਸ਼ਣਾ। ਆਪ ਜੀ ਦੇ ਦੂਰੀ ਵਿੱਚ ਡਾਕਟਰ ਜਗਜੀਤ ਕੌਰ।

ਕਲਾ ਬਖਸ਼ਣੀ ਸੋਹਣੇ ਸੰਜੋਗਾ ਲਈ ਪਰਮ ਰੂਪਕਾਰ ਦੀ ਥਿੰਦ ਕੈਨੇਡਾ ਤੋਂ ਅਖੰਡ ਪਾਠ ਸਾਹਿਬ ਭੇਟਾ 9000 ਪਿੰਡ ਸਾਰ ਪਿਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੋਹਣੇ ਸੰਜੋਗ ਬਖਸ਼ ਕੇ ਕਿਰਤਾਰਥ ਕਰਨਾ ਤਾਜਿੰਦਰ ਸਿੰਘ ਜੀ ਮਹਾਨ ਆਪ ਜੀ ਦੇ ਅਧੂਰੀ ਜੀਓ ਐਸੇ ਤਾਂ ਅਖੰਡ ਪਾਠ ਸਾਹਿਬ ਭੇਟਾ 9000 ਪਿੰਡ ਸਾਰ ਪਿਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸਤ ਬੁੱਧੀ ਬਖਸ਼ਣੀ ਮੇਰ ਪ੍ਰਿਆਤ ਰੱਖਣਾ ਕੇਸ ਦੀ ਕਾਮਯਾਬੀ ਲਈ ਬੇਨਤੀ ਕਰਦੇ ਤਰਨ

ਆਦਰ ਹੋਏ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ, ਜਨਮ ਦਿਨ ਦੇ ਖੁਸ਼ੀਆਂ ਵਜਾ। ਪਰਮਜੀਤ ਸਿੰਘ ਮਨਜੀਤ ਸਿੰਘ ਜੀ ਯੂਕੇ ਨਿਵਾਸੀ 1000 ਰੁਪਏ ਆਦਰ ਕਰਦੇ, ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾ ਅਮਨਪ੍ਰੀਤ ਸਿੰਘ ਮਨਜੀਤ ਸਿੰਘ ਗ੍ਰੰਥੀ 500 ਰੁਪਏ ਆਦਰ ਕਰਦੇ, ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ। ਸਵਰਗ

ਹੇਮਕੁੰਟ ਸਾਹਿਬ ਦੀ ਯਾਤਰਾ ਸਫਲੀ ਹੋਣ ਲਈ ਬੇਨਤੀ ਕਰਦੇ। ਕਿਰਨਦੀਪ ਸਿੰਘ, ਰਣਜੀਤ ਸਿੰਘ ਜੀ ਸ਼ਾਹੂ, ਅੰਗ ਸੰਗ ਸਾਹ ਯੋ ਨ, ਸਵਰਗਵਾਸੀ ਸੁਰਿੰਦਰ ਕੌਰ ਜੀ।

ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਦੇਹ ਰੋਗਤਾ ਬਖਸ਼ਣੀ ਅੰਗ ਸੰਸਾਇਓ ਨਾ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ

ਪ੍ਰਾਪਤ ਕਰੋ ਜੀ। ਅੰਮ੍ਰਿਤ ਬਲਾਖੀ ਸਜਨ ਗੁਰਮੁਖ ਇੱਧਰ ਧਿਆਨ ਦਿਓ ਸਾਰੇ, ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਵਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਬਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਾ

ਸਰਬੈ ਤ੍ਰਿਸ਼ੈਤ ਮਰਿਤ ਸੱਚ ਆਰਿਓ ਪਿਆਰਿਓ ਸਭ ਥਾਈ ਹੋਏ ਸਹਾ ਜਿਨ੍ਹਾਂ ਨਾਮ ਲੱਭਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ

ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀ ਜੀ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਉੱਪਰ ਬੇਅੰਤ ਤਪੱਸਵੀ ਕਹੇ ਜਾਂਦੇ ਨੇ, ਬੇਅੰਤ ਪ੍ਰਕਾਰ ਦੀਆਂ ਤਪੱਸਿਆ ਕਹੀਆਂ ਜਾਂਦੀਆਂ ਨੇ ਅਤੇ ਬੇਅੰਤ ਪ੍ਰਕਾਰ ਦੇ ਲੋਕ ਵੱਡੀਆਂ ਭਾਰੀ ਕਠਿਨ ਤਪੱਸਿਆਵਾਂ ਕਰਦੇ ਨੇ ਅਤੇ ਤਪੱਸਿਆ ਕਰਕੇ ਫਿਰ ਆਪ ਨੂੰ ਜਣਾਉਂਦੇ ਨੇ, ਮੈਂ ਇੰਨਾ ਤਪ ਕੀਤਾ, ਮੈਂ ਇੰਨੀ ਤਪੱਸਿਆ ਕੀਤੀ। ਇਸ ਪ੍ਰਕਾਰ ਮਹਾਰਾਜ ਵੱਡੇ ਵੱਡੇ ਸਾਧਨ ਅਤੇ ਵੱਡੀਆਂ ਵੱਡੀਆਂ ਤਪੱਸਿਆਵਾਂ ਕਹੀਆਂ ਜਾਂਦੀਆਂ ਨੇ ਕਿ ਇਹਨਾਂ ਤਪੱਸਿਆ ਦੇ ਬਲ ਦੇ ਨਾਲ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਰਪਾਲਤਾ ਕਰਕੇ ਦੱਸੋ ਜੀ। ਤਾਂ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਸਲੋਕ ਮਹੱਲਾ ਪਹਿਲਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਪੁਰੀਆ ਖੰਡਾ ਸਿਰ ਕਰੇ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਕੋਈ ਇੰਨੀ ਜ਼ਿਆਦਾ ਤਪੱਸਿਆ ਕਰੇ ਕਿ ਤਪੱਸਿਆ ਦੇ ਬਲ ਦੇ ਨਾਲ ਪੁਰੀਆ ਅਰਥਾਤ ਜਿੰਨੀਆਂ ਵੀ ਪੁਰੀਆਂ ਨੇ, ਦੇਵਤਿਆਂ ਦੀਆਂ ਪੁਰੀਆਂ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਵਿਸ਼ਨੂਪੁਰੀ, ਲੱਖਾਂ ਹੀ ਆਕਾਸ਼, ਲੱਖਾਂ ਪਾਤਾਲ ਨੇ, ਲੱਖਾਂ ਹੀ ਪੁਰੀਆਂ ਨੇ, ਉਹ ਜਿਹੜੀਆਂ ਸਾਰੀਆਂ ਪੁਰੀਆਂ ਨੇ ਨਾ ਦੇਵਤਿਆਂ ਦੀਆਂ, ਉਹਨਾਂ ਸਾਰੀਆਂ ਪੁਰੀਆਂ ਦੇ ਅੰਦਰ ਸਿਰ ਕਰੇ, ਆਪਣਾ ਸਿਰ ਉੱਚਾ ਕਰੇ, ਅਰਥਾਤ ਪ੍ਰਸਿੱਧ ਹੋ ਜਾਵੇ, ਆਪਣਾ ਬਹੁਤ ਨਾਮਣਾ ਖੱਟ ਲਵੇ, ਬੜੀ ਵਡਿਆਈ ਪ੍ਰਾਪਤ ਕਰ ਲਵੇ। ਇਸੇ

0: ਤੇਰਾ ਚਿਰ ਜੀਵਾ ਹੈ। ਸਾਰੀ ਭੂਮੀ ਦੇ ਨੌ ਖੰਡ ਕਹੇ ਜਾਂਦੇ ਨੇ ਨਾ, ਜਿੰਨੇ ਵੀ ਖੰਡ ਪ੍ਰਿਥਵੀ ਦੇ ਕਹੇ ਜਾਂਦੇ ਨੇ ਅਤੇ ਜਿੰਨੀਆਂ ਇਸੇ ਪ੍ਰਕਾਰ ਦੇਵਤਿਆਂ ਦੀਆਂ ਪੁਰੀਆਂ ਕਹੀਆਂ ਜਾਂਦੀਆਂ ਨੇ। ਇੰਨਾ ਬਲੀ ਹੋ ਜਾਵੇ ਤਪੱਸਿਆ ਕਰਕੇ, ਇੰਨਾ ਸ਼ਕਤੀਵਾਨ ਹੋ ਜਾਵੇ ਕਿ ਸਾਰੀਆਂ ਪੁਰੀਆਂ ਅਤੇ ਸਾਰਿਆਂ ਖੰਡਾਂ ਨੂੰ ਸਿਰ ਕਰੇ, ਆਪਣੇ ਸਿਰ 'ਤੇ ਚੁੱਕ ਲਵੇ। ਅਤੇ ਜਿਵੇਂ ਸਿਰ 'ਤੇ ਫੁੱਲ ਰੱਖਿਆ ਹੋਵੇ ਤਾਂ ਭਾਰ ਪ੍ਰਤੀਤ ਨਹੀਂ ਨਾ ਹੁੰਦਾ, ਇਵੇਂ ਸਾਰੀਆਂ ਪੁਰੀਆਂ ਨੂੰ ਅਤੇ ਖੰਡਾਂ ਨੂੰ ਸਿਰ 'ਤੇ ਚੁੱਕ ਲਵੇ ਅਤੇ ਭਾਰ ਇਸ ਨੂੰ ਪ੍ਰਤੀਤ ਨਾ ਹੋਵੇ, ਇੰਨਾ ਬਲੀ ਵੀ ਹੋ ਜਾਵੇ। ਇਸੇ ਪ੍ਰਕਾਰ
1: ਖੰਡਾ ਸਿਰ ਕਰੇ
0: ਤਪੱਸਿਆ ਕਰਕੇ, ਇੰਨਾ ਬਲੀ ਹੋ ਜਾਵੇ, ਇੰਨਾ ਬਲਵਾਨ ਹੋ ਜਾਵੇ, ਜਿਹੜੇ ਪੁਰੀਆਂ ਦੇ ਦੇਵਤੇ ਨੇ ਨਾ, ਉਹਨਾਂ ਨੂੰ ਵੀ ਸਿਰ ਕਰੇ, ਆਪਣੇ ਸਿਰਹਾਣੇ ਪਹਿਰੇਦਾਰ ਖੜੇ ਕਰ ਲਵੇ। ਜਿੰਨੀ ਨੌ ਖੰਡ

0: ਉਹਨਾਂ ਛਤਰਾਂ ਦੀ ਛਾਂ ਦੇ ਹੇਠਾਂ ਚੱਲ ਕੇ ਦੁਰਯੋਧਨ ਭੀਸ਼ਮ ਪਿਤਾ ਮਾਂ ਦਾ ਪਤਾ ਲੈਣ ਵਾਸਤੇ ਆਇਆ ਸੀ ਅਤੇ ਰਾਜੇ ਛਤਰ ਲੈ ਕੇ ਖੜ੍ਹੇ ਸਨ ਕਿ ਦੁਰਯੋਧਨ ਰਾਜੇ ਦੇ ਉੱਪਰ ਧੁੱਪ ਨਾ ਪਵੇ, ਗਰਮੀ ਨਾ ਲੱਗੇ, ਖੇਦ ਨਾ ਹੋਵੇ ਕਿਧਰੇ। ਇਸ ਪ੍ਰਕਾਰ ਦੇ ਰਾਜੇ ਜਿਨ੍ਹਾਂ ਦੇ ਸਿਰ ਦੇ ਉੱਪਰ 12-12 ਯੋਜਨਾ ਤੱਕ ਰਾਜੇ ਛਤਰ ਲੈ ਕੇ ਖੜ੍ਹੇ ਹੋਣ, ਇੰਨੀਆਂ ਵਡਿਆਈਆਂ ਵਾਲਾ ਹੋ ਜਾਵੇ। ਇਸ ਤੋਂ ਅੱਗੇ ਪੁਰੀਆ ਖੰਡਾ ਸਿਰ ਕਰੇ, ਸਾਰੀਆਂ ਪੁਰੀਆਂ ਦੇ ਦੇਵਤੇ ਇਸ ਦੇ ਛਤਰ ਲੈ ਕਰਕੇ ਛਾਇਆ ਕਰਦੇ ਹੋਣ ਅਤੇ ਨੌ ਖੰਡਾਂ ਦੇ ਰਾਜੇ ਇਸ ਦੇ ਸਿਰ ਦੇ ਉੱਪਰ ਸੀਸ ਝੁਲਾਉਂਦੇ ਹੋਣ।
1: ਪੈਰ ਧਿਆਏ
0: ਤੇ ਇੱਕ ਪੈਰ ਤੇ ਖੜਾ ਉਹ ਕਰਕੇ ਮੁਖ ਦੇ ਵਿੱਚੋਂ ਦੇਵਤਿਆਂ ਦੇ ਮੰਤਰਾਂ ਨੂੰ ਧਿਆਵਣਾ ਕਰੇ, ਜਾਂ ਇਵੇਂ ਕਰੀਏ ਇੱਕ ਪੈਰ ਧਿਆਏ, ਇੱਕ ਪੈਰ ਤੇ ਖੜਾ ਹੋ ਕਰਕੇ ਧਿਆਨ ਲਗਾਵਣਾ ਕਰੇ। ਤੇਲ ਦੀ ਧਾਰਾ ਵੱਤ ਇੱਕ ਰਸ,
1: ਪਾਉਣ ਮਾਰ ਮਨ ਜਪ ਕਰੇ।
0: ਫਿਰ ਪਾਉਣ ਮਾਰ, ਜਿਹੜਾ ਪਾਉਣ ਦੀ ਨਿਆਈ ਅਤਿਅੰਤ ਚੰਚਲ ਮਨ ਹੈ ਨਾ, ਉਸ ਮਨ ਨੂੰ ਮਾਰ ਲਵੇ ਤੇ ਮਨ ਦੇ ਅੰਦਰ ਪਰਾ ਬਾਣੀ ਦੁਆਰਾ ਜਪ ਕਰੇ। ਇਸੇ ਪ੍ਰਕਾਰ
1: ਪਾਉਣ ਮਾਰ ਮਨ ਜਪ ਕਰੇ,
0: ਪਾਉਣ ਮਾਰ, ਪਾਉਣ ਜਿਹੜੀ ਸਵਾਸ ਹੈ ਇਸ ਨੂੰ ਮਾਰ ਲਵੇ। ਪਾਉਣ ਦਾ ਮਾਰਨਾ ਕੀ ਹੈ? ਦਸਮ ਦੁਆਰ ਦੇ ਵਿੱਚ ਸਵਾਸਾਂ ਦਾ ਟਿਕਾ ਲੈਣਾ, ਦਸਮ ਦੁਆਰ ਦੇ ਵਿੱਚ ਸਵਾਸਾਂ ਨੂੰ ਟਿਕਾ ਕਰਕੇ ਤੇ ਮਨ ਦੇ ਅੰਦਰ ਦੇਵੀਆਂ ਦੇਵਤਿਆਂ ਦੇ ਮੰਤਰਾਂ ਦਾ ਜਪ ਕਰੇ।
1: ਸਿਰ ਮੁੰਡੀ ਤਲਾ ਦੇ,
0: ਜਿਹੜਾ ਸਿਰ ਹੈ ਇਹ ਮੁੰਡੀ ਦੇ ਉੱਪਰ ਹੈ, ਅਰਥਾਤ ਗਰਦਨ ਦੇ ਉੱਪਰ ਹੈ। ਐਸੇ ਕਠਨ ਸਾਧਨ ਕਰੇ ਕਿ ਸਿਰ ਨੂੰ ਮੁੰਡੀ ਦੇ ਗਰਦਨ ਦੇ ਥੱਲੇ ਦੇ ਦੇਵੇ, ਅਰਥਾਤ ਕਪਾਲੀ ਆਸਣ ਲਾਵੇ। ਕਪਾਲੀ ਨਾਮ ਖੋਪੜੀ ਦਾ ਹੈ। ਖੋਪੜੀ ਨੂੰ ਧਰਤੀ ਦੇ ਉੱਪਰ ਲਗਾ ਕੇ, ਜ਼ਮੀਨ ਦੇ ਉੱਪਰ ਲਗਾ ਕੇ ਨਾ, ਅਤੇ ਦੋਵੇਂ ਪੈਰ ਉੱਪਰ ਨੂੰ ਸਿੱਧੇ ਕਰਕੇ ਇਸ ਪ੍ਰਕਾਰ ਸਿਰ ਪਰਨੇ ਖੜ੍ਹੇ ਹੋਣਾ, ਇਸ ਨੂੰ ਕਪਾਲੀ ਆਸਣ ਕਿਹਾ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨੇ, ਕਠਿਨ ਸਾਧਨ ਕਰਦਿਆਂ ਹੋਇਆਂ ਆਪਣੇ ਸਿਰ ਨੂੰ ਗਰਦਨ ਦੇ ਥੱਲੇ ਦੇਵੇ, ਸਿਰ ਥੱਲੇ ਕਰੇ, ਗਰਦਨ ਉੱਪਰ ਹੋਵੇ, ਪੈਰ ਉੱਪਰ ਹੋਣ, ਇਸ ਪ੍ਰਕਾਰ ਕਪਾਲੀ ਆਸਣ ਹੀ ਜੇਕਰ ਲਾ ਲੈਣਾ ਕਰੇ ਤੇ ਨਿਸ਼ਚੇ ਦੇ ਸਹਿਤ ਜਾਣਨਾ ਕਰੂ।
1: ਉੱਪਰ ਉਹ ਟਿਕ ਟਿਕਾ,
0: ਫਿਰ ਕਿਸ ਦੇ ਬਲ ਦੇ ਨਾਲ, ਕਿਸ ਦੇ ਬਲ ਦੇ ਉੱਪਰ ਉਹ ਟਿਕ ਰਿਹਾ ਹੈ? ਜੇ ਫਿਰ ਵੀ ਮਾਣ ਕਰੇ, ਮੇਰਾ ਪੁਰੀਆਂ ਦੇ ਵਿੱਚ ਨਾਮ ਹੈ, ਨੌ ਖੰਡਾਂ ਵਿੱਚ ਨਾਮ ਹੈ, ਪੁਰੀਆਂ ਦੇ ਦੇਵਤੇ ਛਤਰ ਚਲਾਉਂਦੇ ਨੇ, ਖੰਡਾਂ ਦੇ ਜਿਹੜੇ ਰਾਜੇ ਨੇ ਉਹ ਚੌਰ ਕਰਦੇ ਨੇ, ਇੱਕ ਪੈਰ ਦੇ ਉੱਪਰ ਖੜਾ ਹੋ ਕੇ ਧਿਆਨ ਧਰਦਾ ਹਾਂ, ਮਨ ਨੂੰ ਮਾਰ ਲਿਆ, ਸਵਾਸਾਂ ਨੂੰ ਦਸਮ ਦੁਆਰ ਵਿੱਚ ਟਿਕਾ ਲਿਆ, ਕਪਾਲੀ ਆਸਣ ਕਰਦਾ ਹਾਂ, ਇਸ ਪ੍ਰਕਾਰ ਇਹਨੇ ਯਤਨ ਕਰਕੇ ਸਾਧਨ ਕਰਕੇ ਵੀ ਕਿਸ ਉੱਪਰ ਉਹ ਟਿਕ ਟਕੇ, ਉਸ ਦੀ ਟਿਕ ਟਿਕੀ ਕਿਸ ਦੇ ਉੱਪਰ ਹੈ, ਉਸ ਦਾ ਆਸਰਾ ਕਿਸ ਦੇ ਉੱਪਰ ਹੈ? ਕੀ ਆਪਣੇ ਬਲ ਦੇ ਨਾਲ ਕਰ ਰਿਹਾ ਹੈ? ਨਹੀਂ ਭਾਈ, ਸਾਰੇ ਜਿਹੜੇ ਇਹ ਕਾਰਜ ਨੇ ਨਾ, ਇਹ ਪਰਮੇਸ਼ਰ ਜੀ ਦੇ ਹੁਕਮ ਤੋਂ ਬਿਨਾਂ ਨਹੀਂ ਹੁੰਦੇ। ਇਸੇ ਪ੍ਰਕਾਰ ਪਰਮੇਸ਼ਰ ਜੀ ਵੱਲੋਂ ਇਹ ਕਰਮਾਂ ਦਾ ਫਲ ਹੀ ਹੁੰਦਾ ਹੈ। ਕਦੇ ਕਿਸੇ ਨੂੰ ਪੁੱਠਾ ਟੰਗਿਆ ਹੋਵੇਗਾ, ਹੁਣ ਆਪ ਪੁੱਠਾ ਲਮਕ ਕੇ ਕਹਿੰਦਾ ਜੀ ਮੈਂ ਤਪ ਕਰ ਰਿਹਾ। ਕਦੇ ਕਿਸੇ ਨੂੰ ਭੁੱਖਾ ਰੱਖਿਆ ਹੋਵੇਗਾ, ਹੁਣ ਆਪ ਭੁੱਖਾ ਬੈਠਾ ਕਹਿੰਦਾ ਮੈਂ ਤਪ ਕਰ ਰਿਹਾ। ਦੰਡਕ ਮੰਡਲ ਮੋਢੇ ਭਾਰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਐਸੇ ਹੱਠ ਯੋਗ, ਤਪ ਯੋਗ ਇਤਿਆਦਿਕ ਨੂੰ ਪ੍ਰਵਾਨ ਨਹੀਂ ਕਰਦੇ ਜੇਕਰ ਨਾਮ ਤੋਂ ਬਿਨਾਂ ਹੈ। ਇਸੇ ਪ੍ਰਕਾਰ ਬਚਨ ਆਉਂਦੇ ਨੇ, ਦੰਡਕ ਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਜੇ ਕੋਈ ਇਹ ਸਾਧਨ ਕਰੇ ਤੇ ਕਰੇ ਮੈਂ ਯੋਗ ਸਾਧਨਾ ਕਰਦਾ, ਨਹੀਂ ਭਾਈ ਇਹ ਕਰਮਾਂ ਦੀ ਮਾਰ ਹੀ ਝੱਲ ਰਿਹਾ। ਕਦੇ ਕਿਸੇ ਤੋਂ ਵਸਤਰ ਖੋਏ ਹੋਣਗੇ, ਕਿਸੇ ਨੂੰ ਨਿਰਵਸਤਰ ਕੀਤਾ ਹੋਵੇਗਾ, ਹੁਣ ਦਿਗੰਬਰ ਆਪ ਨੰਗਾ ਤੁਰਿਆ ਫਿਰਦਾ। ਇਸ ਪ੍ਰਕਾਰ ਕਿਸ ਉੱਪਰ ਉਹ ਟਿਕ ਟਿਕਿਆ, ਟਿਕ ਟਿਕੀ ਕਿਸ ਦੇ ਉੱਪਰ ਹੈ? ਜੇ ਕਵੇ ਮੈਂ ਸਰੀਰ ਦੇ ਬਲ ਦੇ ਨਾਲ ਇੰਨੀ ਤਪੱਸਿਆ ਕਰਦਾ, ਸਰੀਰ ਦੇ ਅੰਦਰ ਬਲ ਕਿਰਦਾ ਕਿਸਦਾ ਹੈ, ਪਰ ਤੱਕ ਜੋਤ ਕਿਸ ਦੀ ਹੈ? ਜੇ ਪਰਮੇਸ਼ਰ ਜੀ ਆਪਣੀ ਜੋਤ ਖਿੱਚ ਲੈਣ, ਫਿਰ ਕੀ ਕਪਾਲੀ ਆਸਣ ਕਰ ਲਵੇਗਾ? ਕੀ ਰਾਜਿਆਂ ਦੇ ਕੋਲੋਂ ਚੌਰ ਚਲਵਾ ਲਵੇਗਾ? ਕੀ ਦੇਵਤਿਆਂ ਦੇ ਕੋਲੋਂ ਛਤਰ ਚਲਵਾ ਲਵੇਗਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਕਿਸ ਦੇ ਆਸਰੇ ਟਿਕਣੇ ਵਾਲਾ ਹੋ ਕਰਕੇ ਟਿਕਦਾ? ਅਰਥਾਤ ਸੱਤਾ ਪਰਮੇਸ਼ਰ ਜੀ ਦੀ ਹੀ ਵਰਤਦੀ ਹੈ, ਤਾਂ ਹੀ ਸਾਰੇ ਸਾਧਨ ਹੋ ਰਹੇ ਹਨ।
1: ਸੁਣੋ ਜ਼ੋਰ ਕਰੇ
0: ਤੇ ਕਿਸ ਨੂੰ ਜ਼ੋਰ ਕਰਕੇ ਵਿਖਾਵਣਾ ਕਰੇ ਕਿ ਮੈਂ ਬੜਾ ਜ਼ੋਰ ਕਰਦਾ ਹਾਂ? ਤੇ ਜੇ ਕੋਈ ਆਖੇ ਜੀ ਮੈਂ 5000 ਵਰੇ ਤਪੱਸਿਆ ਕੀਤੀ, ਮੈਂ 10000 ਵਰੇ ਤਪੱਸਿਆ ਕੀਤੀ, ਜਿਵੇਂ ਲੰਬੀ ਉਮਰ ਵਾਲਾ ਜੋਗੀ ਸਤਿਗੁਰੂ ਕਲਗੀਧਰ ਸਾਹਿਬ ਜੀ ਨੂੰ ਬਾਲਕਾ ਹੀ ਦੱਸਦਾ ਸੀ ਤੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ, 5120 ਸਾਲ ਦੀ ਇਸ ਦੀ ਉਮਰ ਹੈ ਤਾਂ ਇਹ ਜੋਗੀ ਇੰਨਾ ਮਾਣ ਕਰਦਾ। ਚੇਲਿਆਂ ਨੇ ਜਾ ਕੇ ਦੱਸਿਆ ਗੁਰੂ ਪਾਤਸ਼ਾਹ ਜੀ ਜੋਗੀ ਜੀ ਤੁਹਾਨੂੰ ਇਵੇਂ ਕਹਿੰਦੇ ਨੇ। ਫਿਰ ਦਰਸ਼ਨ ਕਰਨ ਵਾਸਤੇ ਆਇਆ, ਆ ਕੇ ਬੇਨਤੀ ਕੀਤੀ, ਮਹਾਰਾਜ ਇੰਨਾ ਗਿਆਨ ਕਿਵੇਂ ਹੈ? ਸਰੀਰ ਦੀ ਉਮਰ ਤੇ ਬੜੀ ਛੋਟੀ ਤੁਹਾਡੀ ਲੱਗਦੀ, ਮੇਰੀ ਤੇ ਉਮਰ ਬੜੀ ਵੱਡੀ ਹੈ।

0: ਮਹਾਰਾਜ ਤੁਸਾਂ ਮੇਰੀ ਉਮਰ ਵੀ ਦੱਸ ਦਿੱਤੀ ਕਿ 5120 ਸਾਲ ਮੇਰੀ ਉਮਰ ਹੈ। ਗਰੀਬ ਨਿਵਾਜ, ਆਪ ਜੀ ਨੂੰ ਇੰਨਾ ਗਿਆਨ ਹੈ, ਉਮਰ ਬੜੀ ਛੋਟੀ ਪ੍ਰਤੀਤ ਹੁੰਦੀ, ਆਪ ਜੀ ਦੀ ਇੰਨਾ ਗਿਆਨ ਕਿਵੇਂ ਹੈ? ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਜੋਗੀ ਤੂੰ ਸਰੀਰ ਰੂਪੀ ਗੋਦੜਾ ਪੁਰਾਣਾ ਹੀ ਸਾਂਭ ਕੇ ਰੱਖਿਆ, ਅਸੀਂ ਦਸਵੀਂ ਵਾਰ ਬਦਲ ਲਿਆ। ਜਿਹੜਾ ਕੋਈ ਗਰੀਬ ਹੋਵੇ ਪੁਰਾਣੇ ਕੱਪੜੇ ਨੂੰ ਘਸੇ ਨੂੰ ਟਾਕੀਆਂ ਲਾ ਕੇ, ਤੋਪੇ ਲਾ ਕੇ, ਸੀਨਾ ਲਾ ਕੇ ਪਹਿਨਦਾ ਰਹਿੰਦਾ, ਤੇ ਜਿਹੜਾ ਧਨਾੜ ਹੁੰਦਾ ਨਿੱਤ ਨਵੇਂ ਪਹਿਨਦਾ। ਸਤਿਗੁਰੂ ਜੀ ਨੇ ਵਚਨ ਕੀਤਾ, ਸਰੀਰ ਰੂਪੀ ਗੋਦੜਾ ਪੁਰਾਣਾ ਹੀ ਸਾਂਭੀ ਬੈਠਾ ਹੈ। ਗਰੀਬ ਨਿਵਾਜ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਮਨ ਨੂੰ ਸ਼ਾਂਤੀ ਦੇ ਕੇ ਕਲਿਆਣ ਕੀਤੀ ਸੀ। ਹਜ਼ੂਰ ਫਰਮਾਉਂਦੇ ਨੇ, ਕਿਸ ਨੂੰ ਜ਼ੋਰ ਕਰੇ, ਜ਼ੋਰ ਕਰਕੇ ਕਿਸ ਨੂੰ ਦਿਖਾ ਰਿਹਾ, ਕਿਸ ਦੇ ਉੱਪਰ ਮਾਣ ਕਰਨਾ ਕਰੇ, ਮੈਂ ਜ਼ੋਰ ਕਰਦਾ ਹਾਂ। ਭਾਈ, ਪਰਮੇਸ਼ਰ ਜੀ ਦੀ ਚੇਤਨ ਸੱਤਾ ਵਰਤ ਰਹੀ ਹੈ ਤਾਂ ਸਾਰੇ ਸਾਧਨ ਹੁੰਦੇ ਨੇ। ਪਰਮੇਸ਼ਰ ਜੀ ਜੋਤ ਖਿੱਚ ਲੈਣ, ਫਿਰ ਕੋਈ ਸਾਧਨ ਨਹੀਂ ਹੋ ਸਕਦਾ।
1: ਕਹੀਏ ਨਾਨਕਾ।
0: ਸੋ ਮਹਾਰਾਜ ਜੀ, ਇਹਨਾਂ ਸਾਰਿਆਂ ਦੇ ਵਿੱਚੋਂ ਕਹੀਏ, ਪਰਮੇਸ਼ਰ ਜੀ ਮਿਲਣਗੇ ਕਿਸ ਨੂੰ? ਜਿਸ ਨੇ ਸਾਰੇ ਲੋਕਾਂ ਵਿੱਚ ਜਸ ਖੱਟ ਲਿਆ ਉਸ ਨੂੰ, ਸਾਰੇ ਲੋਕਾਂ ਨੂੰ ਸਿਰ 'ਤੇ ਚੁੱਕਣ ਦਾ ਬਲ ਰੱਖਦਾ ਹੋਵੇ ਉਸ ਨੂੰ, ਪੁਰੀਆਂ ਦੇ ਦੇਵਤੇ ਛਤਰ ਚਲਾਉਂਦੇ ਹੋਣ, ਰਾਜੇ ਪਾਤਸ਼ਾਹ ਜਿਸ ਦੇ ਉੱਪਰ ਚੌਰ ਕਰਦੇ ਹੋਣ, ਜਾਂ ਪਰਮੇਸ਼ਰ ਜੀ ਤਿਸ ਨੂੰ ਮਿਲਣਗੇ, ਜਾਂ ਜਿਹੜਾ ਪ੍ਰਾਣਾਂ ਨੂੰ ਦਸਮ ਦੁਆਰ ਵਿੱਚ ਟਿਕਾ ਲੈਂਦਾ ਉਸ ਨੂੰ ਮਿਲਣਗੇ, ਜਾਂ ਜਿਹੜਾ ਪਰਾਬਾਣੀ ਦੁਆਰਾ ਜਪ ਕਰਦਾ ਉਸ ਨੂੰ ਮਿਲਣਗੇ, ਜਾਂ ਕਪਾਲੀ ਆਸਣ ਵਾਲੇ ਨੂੰ ਮਿਲਣਗੇ, ਜਾਂ ਇਸ ਪ੍ਰਕਾਰ ਜਿਹੜਾ ਬਹੁਤਾ ਮਾਣ ਕਰਦਾ ਤਪੱਸਿਆ ਦਾ, ਮੈਂ ਇੰਨਾ ਤਪੱਸਵੀ ਹੈ, ਵੱਡੇ ਤਪੱਸਵੀ ਨੂੰ ਮਿਲਣਗੇ। ਕਿਸ ਨੂੰ ਮਿਲਣਗੇ ਸਾਰਿਆਂ 'ਚੋਂ? ਕਿਸ ਦੇ ਸਾਧਨਾਂ ਨੂੰ ਪਰਮੇਸ਼ਰ ਜੀ ਸਫਲ ਕਰਨਗੇ? ਹਜ਼ੂਰ ਫਰਮਾਉਂਦੇ ਨੇ, ਕਿਸ ਨੂੰ ਕਹੀਏ ਨਾਨਕਾ। ਭਾਈ, ਪਰਮੇਸ਼ਰ ਜੀ ਕਿਸ ਨੂੰ ਮਿਲਣਗੇ, ਇਹ ਕਿਸ ਪ੍ਰਕਾਰ ਕਹਿਆ ਜਾ ਸਕਦਾ ਹੈ?
1: ਕਰਤਾ ਦੇ,
0: ਕਰਤਾ ਪੁਰਖ ਜੀ ਆਪਣਾ ਵਾਸਤਵ ਰੂਪ ਕਿਸ ਨੂੰ ਦੇ ਦੇਣਗੇ? ਆਪਣਾ ਦਰਸ਼ਨ ਦੀਦਾਰ ਕਿਸ ਨੂੰ ਦੇ ਦੇਣਗੇ? ਆਪਣੀ ਜੋਤ ਕਿਸ ਦੇ ਹਿਰਦੇ ਦੇ ਅੰਦਰ ਸਾਖਿਆਤ ਕਰ ਦੇਣਗੇ? ਇਹ ਨਹੀਂ ਕਹਿਆ ਜਾ ਸਕਦਾ। ਜਿਵੇਂ ਜੰਗਲ ਦੇ ਵਿੱਚ ਇੱਕ ਤਪੱਸਵੀ ਸੀ ਨਾ, ਪੱਥਰ ਦੀ ਸਿੱਲ ਦੇ ਉੱਪਰ ਬੈਠਾ 12 ਸਾਲ ਤਪੱਸਿਆ ਕਰਦਾ ਰਿਹਾ, ਤੇ ਜਦੋਂ ਇੰਨੀ ਜ਼ਿਆਦਾ ਤਪੱਸਿਆ ਕਰ ਲਈ, ਰਾਤ ਦਿਨ ਤਪੱਸਿਆ ਕੀਤੀ, ਤੇ ਫਿਰ ਖੁਦਾ ਦੇ ਅੱਗੇ ਦੁਆਵਾਂ ਕਰਦਾ, ਹੇ ਖੁਦਾ ਮੇਰਾ ਅਦਲ ਕਰ, ਮੈਂ 12 ਸਾਲ ਤਪ ਕੀਤਾ, ਮੇਰਾ ਅਦਲ ਕਰ, ਅਰਥਾਤ ਮੇਰਾ ਇਨਸਾਫ ਕਰ, ਮੈਂ ਇੰਨੀ ਤਪੱਸਿਆ ਕੀਤੀ, ਮੇਰੀ ਤਪੱਸਿਆ ਦਾ ਫਲ ਦੇ। ਨੇੜੇ ਇੱਕ ਅਯਾਲੀ ਸੀ, ਇੱਕ ਆਜੜੀ ਸੀ, ਬੱਕਰੀਆਂ ਅਤੇ ਭੇਡਾਂ ਚਾਰਨ ਵਾਲਾ ਬਾਲਕਾ, ਉਹ ਅਰਦਾਸ ਕਰਿਆ ਕਰੇ, ਦੁਆ ਕਰਿਆ ਕਰੇ, ਖੁਦਾ ਮੇਰੇ 'ਤੇ ਫਜ਼ਲ ਕਰ, ਤਪੱਸਵੀ ਮੰਗਦਾ ਅਦਲ ਕਰ, ਅਤੇ ਭੇਡਾਂ ਬੱਕਰੀਆਂ ਚਾਰਨ ਵਾਲਾ ਮੰਗਦਾ ਫਜ਼ਲ ਕਰ, ਮੇਰੇ 'ਤੇ ਕਿਰਪਾ ਕਰ, ਮੇਰੇ ਗੁਨਾਹਾਂ ਨੂੰ ਬਖਸ਼ ਲੈ। ਸਾਧ ਸੰਗਤ ਜੀ, ਇਸ ਪ੍ਰਕਾਰ ਜਦੋਂ ਨਿਤਾ ਪ੍ਰਤੀ ਦੋਵੇਂ ਬੇਨਤੀਆਂ ਕਰਦੇ ਨੇ, ਪਰਮੇਸ਼ਰ ਜੀ ਪ੍ਰਗਟ ਹੋਏ ਅਤੇ ਤਪੱਸਵੀ ਨੂੰ ਕਹਿਣ ਲੱਗੇ, ਤਪੱਸਵੀ ਮੰਗ, ਕੀ ਮੰਗਦਾ? ਆਪਣੀ ਤਪੱਸਿਆ ਦਾ ਬੜਾ ਮਾਣ ਸੀ ਨਾ, ਕਹਿਣ ਲੱਗਾ ਪਰਮੇਸ਼ਰ ਜੀ ਦੇ ਤਾਂ ਹੀ, ਖੁਦਾ ਜੀ ਮੇਰਾ ਅਦਲ ਕਰੋ, ਮੇਰਾ ਇਨਸਾਫ ਕਰੋ, ਮੈਂ ਬੜੀ ਤਪੱਸਿਆ ਕੀਤੀ ਹੈ, ਮੈਨੂੰ ਮੇਰੀ ਤਪੱਸਿਆ ਦਾ ਫਲ ਦਿਓ। ਪਰਮੇਸ਼ਰ ਜੀ ਕਹਿਣ ਲੱਗੇ, ਭਲਿਆ ਤੂੰ ਇਨਸਾਫ ਨਾ ਮੰਗ, ਅਦਲ ਨਾ ਮੰਗ, ਤੂੰ ਬਖਸ਼ਿਸ਼ ਮੰਗ ਲੈ, ਕਰਮ ਬਖਸ਼ੀ ਮੰਗ ਲੈ, ਬਖਸ਼ਿਸ਼ ਮੰਗ ਲੈ, ਫਜ਼ਲ ਮੰਗ ਲੈ, ਰਹਿਮਤ ਮੰਗ ਲੈ। ਮਨ ਵਿੱਚ ਵਿਚਾਰ ਆਇਆ, ਜੇ ਆਪਣੀ ਕਿਰਪਾ ਦੇ ਨਾਲ ਕਿਰਪਾ ਕਰਕੇ ਕੁਝ ਦੇਣਗੇ ਤੇ ਹੋ ਸਕਦਾ ਇੱਕ ਵਸਤੂ ਦੇ ਦੇਣ, ਛੋਟੀ ਵਸਤੂ ਦੇ ਦੇਣ, ਦੁਬਾਰਾ ਮੰਗ ਵੀ ਨਹੀਂ ਸਕਦਾ। ਮੈਂ ਕੀਤੀ 12 ਸਾਲ ਤਪੱਸਿਆ, ਇੰਨੀ ਤਪੱਸਿਆ ਦਾ ਬਹੁਤ ਫਲ ਬਣਦਾ ਹੋਣਾ, ਤੇ ਖੁਦਾ ਜੀ ਮੈਨੂੰ ਦੇਣਾ ਨਹੀਂ ਚਾਹੁੰਦੇ, ਇਸ ਕਰਕੇ ਮੈਂ ਫਜ਼ਲ ਨਹੀਂ ਮੰਗਣਾ, ਮੈਂ ਅਦਲ ਹੀ ਮੰਗਣਾ। ਫਿਰ ਬੋਲਿਆ, ਨਹੀਂ ਖੁਦਾ ਜੀ, ਮੇਰਾ ਤੇ ਅਦਲ ਹੀ ਕਰੋ। ਖੁਦਾ ਜੀ ਨੇ, ਪਰਮੇਸ਼ਰ ਜੀ ਨੇ ਫਿਰ ਕਿਹਾ, ਭਲਿਆ ਪੁਰਖਾ ਇਨਸਾਫ ਨਾ ਮੰਗ, ਅਦਲ ਨਾ ਮੰਗ, ਨਿਆਂ ਨਾ ਮੰਗ, ਕਿਰਪਾ ਮੰਗ ਲੈ। ਫਿਰ ਤੀਜੀ ਵਾਰ ਕਹਿੰਦਾ, ਨਹੀਂ ਖੁਦਾ ਜੀ, ਤੁਸੀਂ ਮੇਰਾ ਅਦਲ ਹੀ ਕਰੋ, ਮੇਰਾ ਇਨਸਾਫ ਕਰੋ, ਬਹੁਤ ਕਠਿਨ ਤਪ ਕੀਤਾ, ਮੇਰਾ ਅਦਲ, ਮੇਰਾ ਇਨਸਾਫ ਕਰੋ। ਤੇ ਖੁਦਾ ਜੀ ਨੇ ਫਿਰ ਕਲਾ ਵਰਤਾ ਦਿੱਤੀ, ਜਿਸ ਪੱਥਰ ਦੀ ਸਿਲਾ ਦੇ ਉੱਪਰ ਬੈਠ ਕੇ ਇਹ ਤਪੱਸਵੀ ਤਪੱਸਿਆ ਕਰਦਾ ਸੀ ਨਾ, ਉਸ ਪੱਥਰ ਦੀ ਸਿਲਾ ਦੇ ਵਿੱਚੋਂ ਵੀ ਆਵਾਜ਼ ਆਈ, ਹੇ ਖੁਦਾ ਜੀ ਜੇਕਰ ਅਦਲ ਕਰਨ ਲੱਗੇ ਹੋ ਤਾਂ ਫਿਰ ਪਹਿਲਾਂ ਮੇਰਾ ਵੀ ਅਦਲ ਕਰੋ। ਪਰਮੇਸ਼ਰ ਜੀ ਨੇ ਸਿਲਾ ਨੂੰ ਪੁੱਛਿਆ, ਹੇ ਸਿਲਾ ਪਹਿਲਾਂ ਤੇਰਾ ਅਦਲ ਕਰਦੇ ਨੇ, ਆ ਦੱਸ ਤੂੰ ਕੀ ਮੰਗਦੀ ਹੈ, ਕੀ ਕਿਸ ਗੱਲ ਦਾ ਅਦਲ ਮੰਗਦੀ, ਕਿਸ ਗੱਲ ਦਾ ਇਨਸਾਫ ਮੰਗਦੀ ਹੈ? ਅਤੇ ਸਿਲਾ ਨੇ ਬੋਲ ਕਰਕੇ ਆਖਿਆ, ਭਗਵਾਨ ਜੀ ਪਰਮੇਸ਼ਰ ਜੀ ਇਸ ਤਪੱਸਵੀ ਨੇ ਮੈਨੂੰ ਬੜਾ ਦੁੱਖ ਦਿੱਤਾ, 12 ਸਾਲ ਮੇਰੇ ਉੱਪਰ ਚੜ੍ਹ ਕੇ ਬੈਠਾ ਰਿਹਾ, ਅਟਣ ਪੈ ਗਏ ਮੇਰੇ, 12 ਸਾਲ ਇਸ ਦੇ ਭਾਰ ਨੂੰ ਸਹਾਰਿਆ, ਮੇਰਾ ਇਨਸਾਫ ਇਹ ਹੈ ਕਿ ਹੁਣ 12 ਸਾਲ ਮੈਂ ਇਸ ਦੇ ਸਿਰ 'ਤੇ ਚੜ੍ਹ ਕੇ ਬੈਠਾ। 12 ਸਾਲ ਮੈਂ ਇਸ ਨੂੰ ਚੁੱਕ ਕੇ ਰੱਖਿਆ ਨਾ, 12 ਸਾਲ ਇਹ ਮੈਨੂੰ ਆਪਣੇ ਸਿਰ ਤੇ ਚੁੱਕ ਕੇ ਰੱਖੇ, ਇਹੀ ਹੀ ਮੇਰਾ ਇਨਸਾਫ ਹੈ। ਤਪਸਵੀ ਨੂੰ ਸਮਝ ਲੱਗ ਗਈ ਜੇ ਖੁਦਾ ਦੇ ਕੋਲੋਂ ਇਨਸਾਫ ਮੰਗਿਆ ਨਾ ਫਿਰ ਲੇਖੇ ਦੇਣੇ ਪੈਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਮਝ ਦਿੱਤੀ ਹੈ ਨਾ, ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ। ਜਿੰਨੇ ਦਾਣੇ ਅੰਨ ਦੇ ਖਾਧੇ ਨੇ ਫਿਰ ਉਸਦਾ ਵੀ ਲੇਖਾ ਦੇਣਾ ਪਵੇਗਾ, ਜਿੰਨੇ ਸਵਾਸ ਪਾਉਣ ਦੇ ਨਾਲ ਲਏ ਨੇ ਫਿਰ ਪਾਉਣ ਦਾ ਵੀ ਲੇਖਾ ਦੇਣਾ ਪਵੇਗਾ, ਜਿੰਨੀ ਸੂਰਜ ਦੀ ਧੁੱਪ ਸੇਕੀ ਹੈ ਉਸਦਾ ਵੀ ਲੇਖਾ ਦੇਣਾ ਪਵੇਗਾ, ਜਿੰਨੇ ਚੰਦਰਮਾ ਦੀਆਂ ਰਿਸ਼ਮਾਂ ਦੇ ਨਾਲ ਪੱਕੇ ਹੋਏ ਰਸਦਾਲ ਰਸੀਲੇ ਫਲ ਖਾਧੇ ਨੇ ਉਸਦਾ ਵੀ ਲੇਖਾ ਦੇਣਾ ਪਵੇਗਾ, ਜਿੰਨੇ ਘੁੱਟ ਪਾਣੀ ਦੇ ਪੀਤੇ ਨੇ ਉਸਦਾ ਵੀ ਲੇਖਾ ਦੇਣਾ ਪਵੇਗਾ, ਜੇ ਕਿਸੇ ਨੇ ਮਾਨ ਸਨਮਾਨ ਕੀਤਾ ਸੇਵਾ ਕੀਤੀ ਤਿਸ ਦਾ ਵੀ ਲੇਖਾ ਦੇਣਾ ਪਵੇਗਾ। ਦਰਗਾਹ ਲੇਖਾ ਮੰਗੀਆ ਕਿਸ ਕਿਸ ਉੱਤਰ ਦਿਓ, ਫਿਰ ਪਰਮੇਸ਼ਰ ਜੀ ਦੇ ਦਰ ਤੇ ਕਿਸ ਕਿਸ ਨੂੰ ਜਵਾਬ ਦੇਵਾਂਗੇ, ਕਿਸ ਕਿਸ ਦਾ ਲੇਖਾ ਦੇਵਾਂਗੇ। ਤਾਂ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਿੱਖੋ ਲੇਖਿਆ ਵਿੱਚੋਂ ਛੁੱਟ ਜਾਣ ਦੀਆਂ ਬੇਨਤੀਆਂ ਕਰਨੀਆਂ ਨੇ। ਮੇਲ ਲਹਿ ਦਿਆਲ ਢਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਭਰਮਤ ਬਹੁ ਹਾਰਿਆ, ਭਗਤ ਵਸ਼ਲ ਤੇਰਾ ਬਿਰਧ ਹਰ ਪਤਤ ਉਧਾਰਿਆ, ਤੁਝ ਬਿਨ ਨਾਹੀ ਕੋਏ ਬਿਨਾ ਮੋਹੇ ਸਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ। ਦਿਆਲੂ ਜੀ ਕਿਰਪਾਲਤਾ ਕਰਕੇ ਸੰਸਾਰ ਸਾਗਰ ਚੋਂ ਡੁੱਬਦੇ ਨੂੰ ਕੱਢ ਲਵੋ। ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲੇ ਹੋ ਬਾਰੀ। ਮਹਾਰਾਜ ਲੇਖਿਆਂ ਦੇ ਨਾਲ ਨਹੀਂ ਛੁੱਟਿਆ ਜਾਣਾ, ਸਾਨੂੰ ਅਲੇਖੇ ਲੇਖੇ ਤੋਂ ਰਹਿਤ ਹੀ ਤਾਰ ਲਵੋ। ਨਿਰਗੁਣ ਆ ਗੁਣਾਂ ਤੋਂ ਹੀਣੇ ਆ, ਕਿਰਪਾਲਤਾ ਕਰਕੇ ਤਾਰ ਲਵੋ, ਮਹਾਰਾਜ ਜੀ ਨੇ ਸਮਝ ਦਿੱਤੀ ਏ। ਜਿਸ ਵੇਲੇ ਹੁਣ ਸਿਲ ਚੋਂ ਆਵਾਜ਼ ਆਈ ਨਾ, ਮਹਾਰਾਜ ਇਨਸਾਫ ਤੇ ਇਹੀ ਹੋਈ ਹੈ, 12 ਸਾਲ ਇਹ ਮੇਰੇ ਤੇ ਚੜ੍ਹ ਕੇ ਬੈਠਾ ਰਿਹਾ, 12 ਸਾਲ ਮੈਂ ਇਸ ਦੇ ਸਿਰ ਤੇ ਚੜ੍ਹ ਕੇ ਬੈਠਾ, ਇਨਸਾਫ ਤੇ ਤਾਂ ਹੀ ਬਣਦਾ। ਸਮਝ ਆ ਗਈ, ਲੇਖਿਆਂ ਦੇ ਨਾਲ ਛੁੱਟਿਆ ਨਹੀਂ ਜਾਣਾ, ਢਹਿ ਕੇ ਚਰਨੀ ਪੈ ਗਿਆ, ਖੁਦਾ ਜੀ ਮੇਰਾ ਅਦਲ ਨਾ ਕਰੋ, ਕਿਰਪਾ ਕਰਕੇ ਮੇਰੀ ਕਰਮ ਬਖਸ਼ੀ ਕਰ ਦਿਓ। ਲਾਗੇ ਆਜੜੀ ਸੀ, ਮਹਾਰਾਜ ਜੀ ਨੇ ਆਜੜੀ ਨੂੰ ਪੁੱਛਿਆ, ਭਾਈ ਤੂੰ ਕੀ ਮੰਗਦਾ, ਤੂੰ ਵੀ ਦੁਆਵਾ ਕਰਦਾ ਰਹਿੰਦਾ। ਇਸ ਨੇ ਬੇਨਤੀ ਕੀਤੀ ਅਕਾਲ ਪੁਰਖ ਜੀ ਦੇ ਸਨਮੁਖ, ਪਰਮੇਸ਼ਰ ਜੀ ਵਾਹਿਗੁਰੂ ਜੀ, ਹੇ ਖੁਦਾ ਜੀ ਮੇਰੇ ਤੇ ਫਜ਼ਲ ਕਰੋ, ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਪਲ ਭਰ ਮਾਤਰ ਦੇ ਅੰਦਰ ਪਰਮੇਸ਼ਰ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਜੜੀ ਨੂੰ ਪਹਿਲਾਂ ਤਾਰਿਆ, ਜਿਹੜਾ ਕਿਰਪਾ ਦ੍ਰਿਸ਼ਟੀ ਮੰਗਦਾ ਸੀ ਤੇ ਜਿਹੜਾ ਅਦਲ ਮੰਗਦਾ ਸੀ। ਸਾਧ ਸੰਗਤ ਜੀ ਜਦੋਂ ਸਿਲਾ ਬੋਲ ਉੱਠੀ, ਫਿਰ ਚਰਨੀ ਪਿਆ ਤੇ ਪਰਮੇਸ਼ਰ ਜੀ ਤੋਂ ਫਿਰ ਕਿਰਪਾ ਮੰਗੀ ਤੇ ਫਿਰ ਉਹ ਤਰਿਆ। ਮਹਾਰਾਜ ਜੀ ਬਚਨ ਕਰਦੇ ਨੇ, ਪਤਾ ਨਹੀਂ ਇੱਥੇ ਜਿਹੜੇ ਤਪਸਵੀ ਨੇ ਉਹ ਅਦਲ ਮੰਗਦੇ ਰਹਿ ਜਾਂਦੇ ਨੇ ਤੇ ਜਿਹੜੇ ਭੇਡਾਂ ਬੱਕਰੀਆਂ ਚਾਰਨ ਵਾਲੇ ਨੇ ਫਜ਼ਲ ਮੰਗਦਿਆਂ ਪਹਿਲਾਂ ਪਾਰ ਹੋ ਜਾਂਦੇ ਨੇ। ਪਰਮੇਸ਼ਰ ਜੀ ਨੇ ਆਪਣਾ ਵਾਸਤਵ ਰੂਪ ਕਿਸ ਦੇ ਹਿਰਦੇ 'ਚ ਪ੍ਰਗਟ ਕਰ ਦੇਣਾ, ਇਹ ਕਰਤਾ ਪੁਰਖ ਜੀ ਜਾਣਦੇ ਨੇ, ਕੋਈ ਬੰਦਾ ਨਹੀਂ ਕਹਿ ਸਕਦਾ। ਕਿਸ ਨੂੰ ਕਹੀਏ ਨਾਨਕਾ, ਹਜ਼ੂਰ ਫਰਮਾਵਣਾ ਕਰਦੇ ਨੇ, ਕਿਸ ਨੂੰ ਇਹ ਗੱਲ ਕਹਿਣਾ ਕਰੀਏ, ਕਿਸ ਨੂੰ ਕਰਤਾ ਦੇ, ਭਾਈ ਆਪਣਾ ਵਾਸਤਵ ਸਰੂਪ ਪਰਮੇਸ਼ਰ ਜੀ ਕਿਸ ਨੂੰ ਦੇ ਦੇਣਗੇ, ਕਿਸ ਦੇ ਹਿਰਦੇ ਵਿੱਚ ਪ੍ਰਗਟ ਕਰ ਦੇਣਗੇ, ਇਹ ਨਹੀਂ ਜਾਣਿਆ ਜਾ ਸਕਦਾ, ਨਹੀਂ ਕਹਿਆ ਜਾ ਸਕਦਾ।
1: ਹੁਕਮ ਰਹਾਏ ਆਪਣਾ,
0: ਪਰਮੇਸ਼ਰ ਜੀ ਨੇ ਸਾਰਿਆਂ ਨੂੰ ਆਪਣੇ ਹੁਕਮ ਦੇ ਅੰਦਰ ਹੀ ਰੱਖਿਆ। ਜੇ ਕੋਈ ਦਿਗੰਬਰ ਤੇ ਹੁਕਮ ਦੇ ਅੰਦਰ ਹੀ ਹੈ, ਕਿਸੇ ਦੇ ਵਸਤਰ ਖੋਏ ਹੋਣਗੇ, ਪਰਮੇਸ਼ਰ ਜੀ ਨੇ ਭਾਣੇ 'ਚ ਹੁਕਮ 'ਚ ਰੱਖ ਲਿਆ, ਹੁਣ ਆਪ ਨੰਗਾ ਤੁਰਿਆ ਫਿਰਦਾ। ਕਿਸੇ ਨੂੰ ਦੰਡ ਦਿੱਤਾ ਹੋਵੇਗਾ, ਕਪਾਲੀ ਸਿਰ ਭਾਰ ਖੜਾ ਕੀਤਾ ਹੋਵੇਗਾ, ਆਪ ਦੰਡ ਭੋਗਦਾ, ਦੋ ਦੋ ਪੈਰਾਂ ਦੇ ਹੁੰਦਿਆਂ ਹੋਇਆ ਸਿਰ ਦੀ ਖੋਪੜੀ 'ਤੇ ਖੜਾ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਨੇ ਸਾਰਿਆਂ ਨੂੰ ਇਨਸਾਫ ਕਰਤਾ ਜੀ ਨੇ ਇਸ ਪ੍ਰਕਾਰ ਕਰਮਾਂ ਦਾ ਲੇਖਾ ਕਰਦਿਆਂ ਹੋਇਆਂ ਆਪਣੇ ਭਾਣੇ ਵਿੱਚ ਰੱਖਿਆ ਹੈ।
1: ਮੂਰਖ ਆਪ ਗਣੇ,
0: ਤੇ ਮੂਰਖ ਪ੍ਰਾਣੀ ਦੇ ਤੇ ਰਹੇ ਨੇ ਲੇਖਾ, ਤਾਂ ਪੁੱਠੇ ਲਮਕੇ ਪਏ ਨੇ, ਕੋਈ ਖੂਹ ਵਿੱਚ, ਕੋਈ ਦਰਖਤਾਂ ਦੇ ਨਾਲ, ਕੋਈ ਇੱਕ ਪੈਰ 'ਤੇ ਖੜਾ। ਦੇਂਦੇ ਤੇ ਪੂਰਬਲੇ ਕਰਮਾਂ ਦਾ ਲੇਖਾ ਹੀ ਨੇ, ਤੇ ਆਪਣੇ ਆਪ ਨੂੰ ਜਣਾਉਂਦੇ ਨੇ ਜੀ ਮੈਂ ਬੜੀ ਤਪੱਸਿਆ ਕਰਦਾ, ਵੱਡਾ ਤਪੱਸਵੀ ਹੈ। ਭਾਈ ਤਪੱਸਵੀ ਨਹੀਂ, ਲੇਖੇ ਹੀ ਭੋਗ ਰਹੇ ਨੇ, ਮੂਰਖ ਨੇ। ਜੇ ਲੇਖੇ ਭੋਗਦੇ ਆ ਆਪਣੇ ਆਪ ਨੂੰ ਜਣਾਉਣ ਕੇ ਮੈਂ ਤਪੱਸਵੀ ਹਾਂ, ਤੇ ਇਸ ਨੂੰ ਮੂਰਖ ਕਹਿਣਾ ਹੀ ਬਣਦਾ ਹੈ ਜੀਓ।
1: ਪਹਿਲਾ ਪਹਿਲਾ
0: ਸਤਿਗੁਰ ਦੇਵ ਪਿਤਾ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇ ਇਸ ਵਾਹਿਗੁਰੂ ਜੀ ਦੀ ਕਿੰਨੀ ਕੁ ਵਡਿਆਈ, ਕਿੰਨਾ ਕੁ ਜਸ ਹੈ। ਅਖਿਆਣਾ ਦੇ ਨਾਲ ਜੇਕਰ ਕਹਿਣਾ ਕਰੀਏ ਤੇ ਵਾਹਿਗੁਰੂ ਜੀ ਦੀ ਸਮੱਗਰ ਮਹਿਮਾ ਕਹੀ ਜਾ ਸਕਦੀ ਹੈ, ਸਮੱਗਰ ਜਸ ਤੇ ਇਸ ਦਾ ਕਹਿਆ ਜਾ ਸਕਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਨਹੀਂ ਭਾਈ ਤੇ ਇਸ ਦਾ ਸਮੱਗਰ ਜਸ ਨਹੀਂ ਕਹਿਆ ਜਾ ਸਕਦਾ। ਮਹਾਰਾਜ ਬੜੇ ਗਿਆਨੀ ਨੇ, ਬੜੇ ਧਿਆਨੀ ਨੇ, ਲੰਬੀਆਂ ਉਮਰਾਂ ਵਾਲੇ ਯੋਗੀ ਨੇ, ਇਸੇ ਪ੍ਰਕਾਰ ਬਹੁਤੀਆਂ ਵਿਧੀਆਂ ਦੇ ਨਾਲ ਉਚਾਰਨ ਵਾਲੇ, ਬਹੁਤੇ ਅਖਿਆਣਾਂ ਦੇ ਨਾਲ ਕਹਿਣੇ ਵਾਲੇ ਨੇ। ਜੇ ਇਸ ਪ੍ਰਕਾਰ ਦੇ ਹੋ ਜਾਈਏ ਫਿਰ ਤੇ ਵਾਹਿਗੁਰੂ ਜੀ ਦਾ ਸਮੱਗਰ ਜਸ ਆਖਿਆ ਹੀ ਜਾ ਸਕਦਾ ਹੋਵੇਗਾ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਪ ਤੇ ਟੁਕਾ ਕੇ ਜਗਿਆਸੂ ਮੁਖ ਦੁਆਰਾ ਬਚਨ ਕਰਦੇ ਹਨ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
1: ਹੈ ਆਖਾਂ ਕੋਟ ਕੋਟ
0: ਪਾਈ, ਜੇਕਰ ਕਰੋੜਾ ਕਰੋੜਾ ਵਾਰੀ ਆਪਣੀ ਰਸਨਾ ਤੋਂ ਪਰਮੇਸ਼ਰ ਜੀ ਨੂੰ ਅਖਾਣਾ ਦੇ ਨਾਲ ਆਖਣਾ ਕਰੀਏ ਪਰਮੇਸ਼ਰ ਜੀ ਹੈ, ਪਰਮੇਸ਼ਰ ਜੀ ਹੈ, ਰੱਬ ਹੈਗਾ ਏ, ਇਸ ਪ੍ਰਕਾਰ ਇੱਕ ਦੂਜੀ ਭਾਉ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ। ਜਿੰਨੇ ਵੀ ਸਰੀਰ ਦੇ ਰੋਮ ਨੇ 3.5 ਕਰੋੜ ਸਮੇਤ ਕੇਸਾਂ ਦੇ ਇਹ ਜ਼ੁਬਾਨਾਂ ਬਣ ਜਾਣ, ਇਹਨਾਂ ਕਰੋੜਾਂ ਜ਼ੁਬਾਨਾਂ ਦੇ ਨਾਲ ਕਰੋੜਾਂ ਕਰੋੜਾਂ ਵਾਰੀ ਆਖਣੇ ਵਾਲੇ ਹੋ ਕਰਕੇ ਕਹਿਣਾ ਕਰੀਏ ਕਿ ਪਰਮੇਸ਼ਰ ਜੀ ਹੈਗੇ ਨੇ, ਪਰਮੇਸ਼ਰ

0: ਕੋਟ ਕੋਟ ਤਿੰਨ ਵਾਰ ਸ਼ਬਦ ਆਇਆ, ਤਿੰਨਾਂ ਦੇਵਤਿਆਂ ਤੋਂ ਲੈ ਲੈਣਾ। ਸ਼ਿਵ ਜੀ ਵੀ ਕਰੋੜਾ ਕਰੋੜਾ ਵਾਰੀ ਕਹਿਣਾ ਕਰੇ, ਬ੍ਰਹਮਾ ਜੀ ਵੀ ਕਰੋੜਾ ਕਰੋੜਾ ਵਾਰੀ ਕਹਿਣਾ ਕਰਨ, ਵਿਸ਼ਨੂੰ ਜੀ ਵੀ ਕਰੋੜਾ ਕਰੋੜਾ ਵਾਰੀ ਕਹਿਣਾ ਕਰਨ, ਤੇ ਜਿਹੜੇ 33 ਕਰੋੜ ਦੇਵਤੇ ਨੇ ਉਹ ਕਰੋੜਾਂ ਦੇਵਤੇ ਵੀ ਕਰੋੜਾ ਕਰੋੜਾ ਵਾਰੀ ਕਹਿਣੇ ਵਾਲੇ ਹੋ ਕਰਕੇ ਕਹਿੰਦੇ ਰਹਿਣ। ਉਹ ਕਰੋੜਾਂ ਦੇਵਤੇ ਵੀ ਕਰੋੜਾਂ ਕਰੋੜਾਂ ਜਨਮ ਲੈ ਕੇ ਤੇ ਕਰੋੜਾਂ ਕਰੋੜਾਂ ਵਾਰੀ ਪਰਮੇਸ਼ਰ ਜੀ ਦਾ ਜਸ ਕਹਿੰਦੇ ਰਹਿਣ।
1: ਆਖੋ ਆਖਾਂ ਸਦਾ ਸਦਾ
0: ਅਖਿਆਣਾ ਦੇ ਨਾਲ ਆਖਾਂ ਆਖਣੇ ਵਾਲਾ ਹੋ ਕਰਕੇ ਆਖੂ ਮੁਖ ਦੁਆਰਾ ਸਦਾ ਸਦਾ ਤਿਸ ਪਰਮੇਸ਼ਰ ਜੀ ਨੂੰ ਰਾਤ ਦਿਨ ਸਵਾਸ ਸਵਾਸ ਕਹਿੰਦੇ ਹੀ ਰਹੀਏ ਕਿ ਪਰਮੇਸ਼ਰ ਜੀ ਵੱਡੀਆਂ ਵਡਿਆਈਆਂ ਵਾਲੇ ਹਨ। ਤੇ ਕਹਿੰਦਿਆਂ ਹੋਇਆ ਬਚਨਾਂ ਦੇ ਵਿੱਚ ਤੋਟ ਨਾ ਆਵੇ, ਬਚਨ ਕਦੇ ਮੁੱਕਣ ਹੀ ਨਾ, ਵਡਿਆਈ ਕਰਦੇ ਹਾਂ। ਜਿਵੇਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਕਰਨੀ ਹੋਵੇ ਤੇ ਕਿੰਨਾ ਕੁ ਚਿਰ ਕਰਾਂਗੇ? ਅਕਾਲ ਪੁਰਖ ਜੀ ਦੇ ਗੁਣ ਕਥਨ ਕਰਨੇ ਹੋਣ ਕਿੰਨਾ ਕੁ ਚਿਰ ਕਰਾਂਗੇ? 5, 7, 10, 20, 30, 40, 50 ਗੁਣ ਕਹਿ ਕੇ ਸਾਡੀ ਬੱਸ ਹੋ ਜਾਂਦੀ ਹੈ, ਬਾਣੀ ਮੁੱਕ ਜਾਂਦੀ ਹੈ, ਸ਼ਬਦ ਮੁੱਕ ਜਾਂਦੇ ਨੇ, ਅਲਫਾਜ਼ ਮੁੱਕ ਜਾਂਦੇ ਨੇ, ਹੁਣ ਕੀ ਕਹੀਏ? ਅੱਗੇ ਨਹੀਂ ਆਖਿਆ ਜਾਂਦਾ। ਉਦਾਹਰਣ ਦੇ ਤੌਰ 'ਤੇ ਪਰਮੇਸ਼ਰ ਜੀ ਜਨਮ ਦੇਣ ਵਾਲੇ ਨੇ, ਇੱਕ ਗੁਣ ਹੋ ਗਿਆ, ਪਾਲਣਾ ਕਰਨ ਵਾਲੇ ਨੇ, ਦੂਜਾ ਗੁਣ ਹੋ ਗਿਆ, ਸੰਘਾਰ ਕਰਨ ਵਾਲੇ ਨੇ, ਤੀਜਾ ਗੁਣ ਹੋ ਗਿਆ, ਸੁੱਖ ਦੇਣ ਵਾਲੇ ਨੇ, ਦੁੱਖਾਂ ਨੂੰ ਮੇਟਣ ਵਾਲੇ ਨੇ, ਇਨਸਾਫ ਕਰਨ ਵਾਲੇ ਨੇ, ਕਰਮ ਬਖਸ਼ੀ ਕਰਨ ਵਾਲੇ ਨੇ, ਰਹਿਮਤਾਂ ਦੇਣ ਵਾਲੇ ਨੇ, ਦੀਨਾਂ ਦੇ ਉੱਪਰ ਦਇਆਲਤਾ ਕਰਨ ਵਾਲੇ ਨੇ, ਸ਼ਰਨ ਪਿਆਂ ਦੀ ਲੱਜਿਆ ਰੱਖਣ ਵਾਲੇ ਨੇ, ਕਿੰਨੇ ਕੁ ਗੁਣ ਕਹਿ ਲਵਾਂਗੇ? ਰਾਜਿਆਂ ਦੇ ਰਾਜੇ ਨੇ, ਮਹਾਰਾਜਿਆਂ ਦੇ ਮਹਾਰਾਜਾ ਨੇ, ਸ਼ਾਹਾਂ ਸਿਰ ਪਾਤਸ਼ਾਹ ਨੇ, ਹਰ ਕਿਸੇ ਦੀ ਪ੍ਰਤਪਾਲਣਾ ਕਰਨ ਵਾਲੇ ਨੇ, ਕੀੜਿਆਂ ਨੂੰ, ਮਕੌੜਿਆਂ ਨੂੰ, ਜੀਵ ਜੰਤੂਆਂ ਨੂੰ ਪੈਦਾ ਕਰਕੇ ਆਪੇ ਪ੍ਰਤਪਾਲਣਾ ਕਰਦੇ ਨੇ, ਹਵਾ ਵਿੱਚ ਰਹਿਣ ਵਾਲੇ ਕੀਟਾਣੂਆਂ ਨੂੰ, ਧਰਤੀ ਦੇ ਅੰਦਰ ਵਸਣ ਵਾਲੇ ਜੀਵਾਂ ਨੂੰ, ਪਾਣੀ ਵਿੱਚ ਵਸਣ ਵਾਲੇ ਜੀਵਾਂ ਨੂੰ ਆਪੇ ਪਾਲਦੇ ਨੇ, ਚਾਰੇ ਖਾਣੀਆਂ ਦੇ ਅਸੰਖਾ ਜੀਵਾਂ ਨੂੰ ਆਪੇ ਪਾਲਦੇ ਨੇ, ਕਿੰਨੀਆਂ ਕੁ ਵਡਿਆਈਆਂ ਕਹਾਂਗੇ? 10, 20, 30, 40, 50, 60, 100 ਗੁਣ ਕਹਿ ਲਵਾਂਗੇ, ਫਿਰ ਬਾਣੀ ਖਤਮ ਹੋ ਜਾਂਦੀ ਹੈ, ਅਲਫਾਜ਼ ਮੁੱਕ ਜਾਂਦੇ ਨੇ, ਫਿਰ ਨਹੀਂ ਸੁੱਝਦਾ ਹੁਣ ਅੱਗੇ ਕੀ ਆਖੀਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਰੋੜਾਂ ਕਰੋੜਾਂ ਜਨਮ ਲੈ ਕੇ ਕਰੋੜਾਂ ਕਰੋੜਾਂ ਵਾਰ ਉਸ ਦੇ ਜਸ ਨੂੰ ਆਖੀਏ, ਅਖਿਆਣਾ ਦੁਆਰਾ, ਵਡਿਆਈਆਂ ਦੁਆਰਾ, ਮੂੰਹ ਦੇ ਨਾਲ ਆਖਣੇ ਵਾਲੇ ਹੋ ਕੇ ਸਦਾ ਸਦਾ ਕਹਿੰਦੇ ਹੀ ਰਹੀਏ, ਜੁਗਾਂ ਜੁਗਾਂ ਤੱਕ ਕਹਿੰਦੇ ਹੀ ਰਹੀਏ। ਤੇ ਵਾਹਿਗੁਰੂ ਜੀ ਦੇ ਗੁਣ ਕਹਿੰਦਿਆਂ ਹੋਇਆ ਕਦੇ ਅਲਫਾਜ਼ਾਂ ਵਿੱਚ ਤੋਟ ਨਾ ਆਵੇ, ਕਦੇ ਘਾਟਾ ਨਾ ਆਵੇ, ਕਦੇ ਸ਼ਬਦ ਨਾ ਮੁੱਕਣ, ਗੁਣ ਕਹਿੰਦੇ ਰਹੀਏ। ਤੇ ਗੁਣ ਕਹਿੰਦਿਆਂ ਹੋਇਆ ਗੁਣਾਂ ਵਿੱਚ ਵੀ ਤੋਟ ਨਾ ਆਵੇ, ਰਾਤ ਦਿਨ ਕਹਿਣੇ ਵਾਲੇ ਹੋ ਕਰਕੇ ਜੁਗਾਂ ਜੁਗਾਂਤਰਾਂ ਤੱਕ ਕਹਿੰਦੇ ਹੀ ਰਹੀਏ। ਨਾ ਹੀ ਤੇ ਮੈਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਕਹਿੰਦਿਆਂ ਹੋਇਆ ਕਦੇ ਥੱਕਾਂ। ਤੇ ਠਾਕੀਆ ਦਾ ਅਰਥ ਹੈ ਠਾਕ ਪਾ ਦੇਣੀ, ਰੁਕਾਵਟ ਪਾ ਦੇਣੀ, ਨਾ ਕੋਈ ਰੁਕਾਵਟ ਪਾਉਣ ਵਾਲਾ ਹੋਵੇ। ਜਿਵੇਂ ਪ੍ਰਹਿਲਾਦ ਜੀ ਨਾਮ ਜਪਦੇ ਸਨ ਤੇ ਹਰਨਾਕਸ਼ ਰੁਕਾਵਟ ਪਾਉਂਦਾ ਸੀ, ਗੁਰਸਿੱਖ ਸਿੱਖੀ ਨੂੰ ਨਿਭਾਉਂਦੇ ਨੇ ਤੇ ਤੁਰਕ ਰੁਕਾਵਟ ਪਾਉਂਦੇ ਸੀ, ਜੇ ਸਿੱਖ ਦਿਸਦਾ ਹੈ ਜਿੱਥੇ ਨਜ਼ਰ ਆਉਂਦਾ ਥਾਏ ਮਾਰ ਦਿਓ, ਜਾਨੋ ਮਾਰ ਦਿਓ, ਸ਼ਹੀਦ ਕਰ ਦਿਓ, ਰੁਕਾਵਟਾਂ ਹੀ ਨੇ ਨਾ। ਜੇ ਸਿੱਖੀ ਨਿਭਾਉਣੀ ਹੈ ਤੇ ਮਰਨਾ ਪਵੇਗਾ, ਸਿੱਖੀ ਛੱਡ ਦਿਓ ਤੇ ਡੋਲੇ ਮਿਲਣਗੇ, ਮਹਿਲ ਮਿਲਣਗੇ, ਖਜ਼ਾਨੇ ਮਿਲਣਗੇ। ਇਸ ਪ੍ਰਕਾਰ ਰੁਕਾਵਟਾਂ ਪਾਉਣ ਵਾਲਾ ਵੀ ਕੋਈ ਨਾ ਹੋਵੇ। ਸਤਿਗੁਰੂ ਜੀ ਬਚਨ ਕਰਦੇ ਨੇ ਆਪਣੇ ਤੇ ਢੁਕਾ ਕੇ, ਅਰਥਾਤ ਜੀਵਾਂ ਦੇ ਪ੍ਰਥਾ ਹੀ ਸਮਝ ਦਿੰਦੇ ਨੇ। ਕਰੋੜਾਂ ਕਰੋੜਾਂ ਵਾਰ ਜਨਮ ਲਵੋ, ਕਰੋੜਾਂ ਕਰੋੜਾਂ ਸਾਲਾਂ ਦੀ ਆਰਜਾ ਹੋਵੇ, ਵਡਿਆਈਆਂ ਕਹਿੰਦੇ ਰਹੋ, ਗੁਣਾਂ ਨੂੰ ਨਾ ਕੋਈ ਰੋਕਣ ਵਾਲਾ ਹੋਵੇ ਆਖਣ ਤੋਂ, ਤੇ ਨਾ ਗੁਣ ਮੁੱਕਦੇ ਹੋਣ। ਇਸੇ ਪ੍ਰਕਾਰ ਨਾ ਹੋ ਥੱਕਾ, ਨਾ ਕਦੇ ਗੁਣਾਂ ਨੂੰ ਕਹਿੰਦੇ ਆ ਥੱਕਾ, ਤੇ ਨਾ ਕੋਈ ਰੁਕਾਵਟ ਪਾਉਣ ਵਾਲਾ ਹੋਵੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਏਵਡ ਰੱਖ ਹੈ ਜੋਤ, ਜੋਤ ਨਾਮ ਬੁੱਧੀ ਦਾ। ਏਡੀ ਵੱਡੀ ਕੋਈ ਬੁੱਧੀ ਰੱਖਣ ਵਾਲਾ ਹੋਵੇ, ਏਡਾ ਵੱਡਾ ਕੋਈ ਗਿਆਨ ਰੱਖਣ ਵਾਲਾ ਹੋਵੇ, ਏਡੀ ਵੱਡੀ ਕੋਈ ਸਿਆਣਪ ਰੱਖਣ ਵਾਲਾ ਹੋਵੇ, ਏਡੀ ਵੱਡੀ ਕੋਈ ਮਤ ਰੱਖਣ ਵਾਲਾ ਵੀ ਹੋਵੇ।
1: ਨਾਨਕ ਚਸਯਹੋ ਚੁਖ ਬਿੰਦ,
0: ਕਰੋੜਾ ਕਰੋੜਾ ਜੁਗਾਂ ਵਿੱਚ ਕਰੋੜਾ ਕਰੋੜਾ ਜਨਮ ਲੈ ਕੇ ਕਰੋੜਾ ਕਰੋੜਾ ਸਾਲਾਂ ਦੀ ਉਮਰਾਂ ਲੈ ਕਰਕੇ ਜੇ ਜਪਦਾ ਰਵੇ, ਤੇ ਜਪੇ ਕਿਤਨਾ ਸਮਾਂ? ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਚਸਯਹੋ ਚੁਖ ਬਿੰਦ, ਇੱਕ ਚਸਾ ਮਾਤਰ ਵੀ, ਇੱਕ ਚੁਖ ਮਾਤਰ ਵੀ ਅਤੇ ਇੱਕ ਬਿੰਦ ਮਾਤਰ ਵੀ ਪਰਮੇਸ਼ਰ ਜੀ ਦਾ ਨਾਮ ਭੁੱਲੇ ਨਾ। ਇੱਕ ਵਾਰ ਅੱਖ ਖੋਲਣ ਅਤੇ ਮੀਟਣ ਦੇ ਸਮੇਂ ਦਾ ਨਾਮ ਨਿਮਖ ਹੈ, 15 ਨਿਮਖ ਜਿਸ ਵੇਲੇ ਬਤੀਤ ਹੋ ਜਾਂਦੇ ਨੇ ਤੇ ਇੱਕ ਚਸਾ ਬਣਦਾ ਹੈ, ਤੇ 30 ਚਸਿਆਂ ਦਾ ਇੱਕ ਪਲ ਹੁੰਦਾ ਹੈ। ਹਜ਼ੂਰ ਬਚਨ ਕਰਦੇ ਨੇ ਇਸੇ ਪ੍ਰਕਾਰ ਚਸੇ ਹੋ, ਚਸੇ ਦੇ 6ਵੇਂ ਨਾਮ ਦਾ ਚੁੱਖ ਹੁੰਦਾ ਹੈ ਤੇ ਚੁੱਖ ਦੇ 12ਵੇਂ ਹਿੱਸੇ ਦਾ ਨਾਮ ਬਿੰਦ ਹੁੰਦਾ ਹੈ। ਇਹ ਦੇਸੀ ਭਾਸ਼ਾ, ਦੇਸ਼ ਭਾਸ਼ਾ ਵਿੱਚ ਸਮੇਂ ਦੀ ਗਿਣਤੀ ਹੈ। ਅੱਜ ਕੱਲ੍ਹ ਮਿੰਟ, ਸਕਿੰਟ ਇਤਿਆਦਿਕ ਬੋਲਦੇ ਹਾਂ, ਉਦੋਂ ਇਹ ਬਿੰਦ, ਚੁੱਖ, ਚਸਾ ਨਿਮਖ ਪਲ ਘੜੀ ਮਹੂਰਤ ਇਸੇ ਪ੍ਰਕਾਰ ਦੋ ਮਹੂਰਤ ਅੱਧੀ ਘੜੀ ਇਹ ਸ਼ਬਦਾਂ ਦਾ ਪੈਮਾਨਾ ਸੀ ਵਕਤ ਨੂੰ ਮਾਪਣ ਵਾਲਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇੱਕ ਚਸਾ ਮਾਤਰ ਇੱਕ ਚੁੱਖ ਮਾਤਰ ਇੱਕ ਬਿੰਦ ਮਾਤਰ ਅਰਥਾਤ ਛੋਟੇ ਤੋਂ ਛੋਟਾ ਬੜਾ ਅਲਪਕਾਲ ਥੋੜਾ ਜਿਹਾ ਸਮਾਂ ਵੀ ਇੰਨੀ ਉਮਰਾਂ ਤੇ ਇੰਨੇ ਯੁਗਾਂ ਵਿੱਚ ਪਰਮੇਸ਼ਰ ਜੀ ਦਾ ਨਾਮ ਨਾ ਕਦੇ ਭੁੱਲੇ
2: ਉੱਪਰ ਆਖਣ ਦੋਸ਼
0: ਤੇ ਜੇ ਇਹਨਾਂ ਨਾਮ ਜਪ ਕੇ ਵੀ ਆਖੇ ਨਾ ਮੈਂ ਜਪਿਆ ਇੰਨੀ ਤਪੱਸਿਆ ਕਰਕੇ ਵੀ ਆਖੇ ਨਾ ਮੈਂ ਤਪੱਸਿਆ ਕੀਤੀ ਉੱਪਰ ਦੋਸ਼ ਉਸਦੇ ਸਿਰ ਦੇ ਉੱਪਰ ਹਉਮੈ ਦਾ ਦੋਸ਼ ਚੜਦਾ ਕਿ ਬੰਦਗੀ ਤੇ ਇੰਨੀ ਕੀਤੀ ਪਰ ਹਉਮੈ ਨਹੀਂ ਛੁੱਟੀ ਹਉਮੈ ਨੂੰ ਧਾਰਨ ਕਰਕੇ ਰੱਖਿਆ ਇਸੇ ਪ੍ਰਕਾਰ
2: ਨਾਨਕ ਚਸਯੋ ਚੁਖ ਬਿੰਦ
0: ਸਤਿਗੁਰੂ ਜੀ ਬਚਨ ਕਰਦੇ ਨੇ ਚਸਾ ਮਾਤਰ ਚੁਖ ਮਾਤਰ ਤੇ ਬਿੰਦ ਮਾਤਰ ਵੀ ਪਰਮੇਸ਼ਰ ਜੀ ਦਾ ਨਾਮ ਨਾ ਵਿਸਾਰਨਾ ਕਰੇ ਸਦਾ ਸਦਾ ਜਪਦਾ ਰਹੇ
2: ਉਪਰ ਆਖਣ ਦੋਸ਼
0: ਇਸ ਪ੍ਰਕਾਰ ਫਿਰ ਜਿਹੜੀ ਬਿਰਤੀ ਹੈ ਸੰਸਾਰ ਤੋਂ ਉੱਪਰ ਲੈ ਜਾਵੇ ਸੰਸਾਰਾਕਾਰ ਬਿਰਤੀ ਨਾ ਹੋਵੇ ਇਸ ਪ੍ਰਕਾਰ ਨਿਰੰਕਾਰ ਦੇ ਪਰਾਇਣ ਸਦਾ ਧਿਆਨ ਕਰਕੇ ਜੁੜਿਆ ਰਹੇ ਬ੍ਰਹਮਾਕਾਰ ਬਿਰਤੀ ਵਾਲਾ ਹੋਵੇ ਬਾਹਰਮੁਖੀ ਬਿਰਤੀ ਵਾਲਾ ਨਾ ਹੋਵੇ ਅੰਤਰਮੁਖੀ ਬਿਰਤੀ ਵਾਲਾ ਹੋਵੇ ਦੁੱਖ ਤੋਂ ਭੁੱਖ ਤੋਂ ਇਸੇ ਪ੍ਰਕਾਰ ਜਿਹੜੇ ਖੱਟ ਵਿਕਾਰ ਸਰੀਰ ਦੇ ਕਹੇ ਜਾਂਦੇ ਨੇ ਉਹਨਾਂ ਤੋਂ ਉੱਪਰ ਸੁਰਤ ਉੱਠੇ ਇਸੇ ਪ੍ਰਕਾਰ ਸੰਸਾਰ ਦੇ ਪਦਾਰਥ ਪੁਰੀਆਂ ਦੇ ਪਦਾਰਥ ਬ੍ਰਹਮਪੁਰੀ ਸ਼ਿਵਪੁਰੀ ਇੰਦਰਪੁਰੀ ਵਿਸ਼ਨੂਪੁਰੀ ਦਾ ਰਾਜ ਤੱਕ ਵੀ ਮਿਲਦਾ ਹੋਵੇ ਤੇ ਪ੍ਰਵਾਨ ਨਾ ਕਰੇ ਬਿਰਤੀ ਇਹਨਾਂ ਰਾਜ ਭਾਗ ਦੇ ਸੁਖਾਂ ਤੋਂ ਵੀ ਉੱਪਰ ਉੱਠ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਆਖਣੇ ਵਾਲਾ ਹੋ ਕਰਕੇ ਪਰਮੇਸ਼ਰ ਜੀ ਦੇ ਨਾਮ ਨੂੰ ਜਪੇ ਨਾ ਫਿਰ ਦੋਸ਼ਾਂ ਤੋਂ ਰਹਿਤ ਹੋ ਜਾਂਦਾ ਹੈ ਇੰਨੀ ਸੁਰਤ ਉੱਚੀ ਰੱਖੇ ਭਾਈ ਤਾਂ ਦੋਸ਼ਾਂ ਤੋਂ ਰਹਿਤ ਹੁੰਦਾ ਹੈ ਇਸ ਪ੍ਰਕਾਰ ਫਿਰ ਲੇਖਿਓ ਛੁੱਟਦਾ ਹੈ ਤੇ ਜੇਕਰ ਫਿਰ ਵੀ ਆਪਣੇ ਆਪ ਨੂੰ ਜੜਾਵੇ ਇੰਨਾ ਲੰਬਾ ਸਮਾਂ ਤਪ ਕਰਕੇ ਫਿਰ ਹਉਮੈ ਦਾ ਦੋਸ਼ੀ ਸਦਵਾਉਂਦਾ ਹੈ ਜੀਓ ਫਿਰ ਵੀ ਇਸ ਪ੍ਰਕਾਰ ਕਲਿਆਣ ਨਹੀਂ ਪਰ ਜੇਕਰ ਸੁਰਤ ਨੂੰ ਉੱਚਿਆ ਕਰ ਲਵੇ ਵਿਕਾਰਾਂ ਤੋਂ ਉੱਪਰ ਉੱਠ ਜਾਵੇ ਫਿਰ ਇਸ ਦੇ ਸਿਰ ਤੇ ਦੋਸ਼ ਨਹੀਂ ਚੜਦਾ ਫਿਰ ਸੰਸਾਰ ਸਾਗਰ ਤੋਂ ਤਰਦਾ ਹੈ ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫੁਰਮਾ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਨੂੰ ਮੰਨਣ ਦਾ ਜਸ ਚਾਰ ਪੌੜੀਆਂ ਦੁਆਰਾ ਕਹਿੰਦੇ ਨੇ ਕੱਲ ਪੌੜੀ ਸਰਵਣ ਕੀਤੀ ਸੀ ਅੱਜ ਵੀ ਜਸ ਆ ਰਿਹਾ ਨਾਏ ਮੰਨਿਆ ਨਾਮ ਦਾ ਮੰਨਣ ਕਰਨੇ ਦੇ ਨਾਲ ਕੁੱਲ ਉਧਰ ਹੈ ਇੱਕੀ ਕੁੱਲਾਂ ਤਰ ਜਾਂਦੀਆਂ ਨੇ ਸੱਤ ਕੁੱਲਾਂ ਨਾਨਕਿਆਂ ਦੀਆਂ ਸੱਤ ਦਾਦਕਿਆਂ ਦੀਆਂ ਤੇ ਸੱਤ ਸਹੁਰਿਆਂ ਦੀਆਂ ਇੱਕੀ ਕੁੱਲਾਂ ਉਧਰ ਜਾਂਦੀਆਂ ਤਰ ਜਾਂਦੀਆਂ ਹਨ
2: ਸਭ ਕੁਟੰਬ ਸਬਾਇਆ
0: ਤੇ ਜਿਸ ਦੇ ਨਾਲ ਬੀਬੀ ਦੇ ਨਾਲ ਆਨੰਦ ਕਾਰਜ ਹੋਇਆ ਉਸ ਇਸਤਰੀ ਤੋਂ ਵਧਿਆ ਹੋਇਆ ਜਿੰਨਾ ਵੀ ਪਰਿਵਾਰ ਹੈ ਨਾ ਧੀਆਂ ਪੁੱਤਰ ਪੋਤਰੇ ਪੋਤਰੀਆਂ ਦੋਹਤੇ ਦੋਹਤੀਆਂ ਫਿਰ ਅੱਗੇ ਤੋਂ ਅੱਗੇ ਵੰਸ਼ ਹਜ਼ੂਰ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ ਕੁਟੰਬ ਸਬਾਇਆ ਸਾਰਾ ਪਰਿਵਾਰ ਸਾਰੇ ਪਰਿਵਾਰ ਦੀਆਂ ਕੁੱਲਾਂ ਵੀ ਨਾਮ ਦਾ ਮੰਨਣ ਕਰਕੇ ਤਰ ਜਾਂਦੀਆਂ ਹਨ
2: ਸੰਗਤ ਉਧਰਾ
0: ਮਹਾਰਾਜ ਹੋਰ ਕੌਣ ਤਰਦਾ ਨਾਮ ਦਾ ਮੰਨਣ ਕਰਨ ਵਾਲਿਆਂ ਦੇ ਨਾਲ ਤੇ ਹਜ਼ੂਰ ਫਰਮਾਉਂਦੇ ਨੇ ਜਿਹੜੇ ਨਾਮ ਨੂੰ ਮੰਨਿਆ ਮੰਨਣ ਕਰਦੇ ਨੇ ਜਿਹਨਾਂ ਦੇ ਨਿਸ਼ਚਾ ਹੀ ਨਾਮ ਦੇ ਅੰਦਰ ਹੈ ਜਿਹੜੇ ਨਿਸ਼ਠਾਵਾਨ ਨੇ ਸੰਗਤ ਉਧਰ ਹੈ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਨੇ ਸਾਧੂਆਂ ਦੀ ਮਹਾਤਮਾ ਦੀ ਗੁਰਮੁਖਾਂ ਦੀ ਨਾਮ ਦੇ ਰਸੀਆਂ ਦੀ ਜਿਹੜੇ ਸੰਗਤ ਕਰਦੇ ਨੇ ਨਾ ਉਹਨਾਂ ਦੇ ਮਨ ਵਿੱਚ ਵੀ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਉਹ ਵੀ ਨਾਮ ਦੇ ਰਸੀਏ ਹੋ ਜਾਂਦੇ ਨੇ ਇਸ ਕਰਕੇ ਹਰ ਕਾ ਨਾਮ ਰਿੱਧਾ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਉਹਨਾਂ ਦੇ ਸੰਗੀ ਸਾਥੀ ਸੰਗਤ ਕਰਨ ਵਾਲੇ ਵੀ ਸਾਰੇ ਤਰ ਜਾਂਦੇ ਹਨ ਭਾਈ ਜਿਸ ਨੇ ਨਾਮ ਦਾ ਮੰਨਣ ਕਰਕੇ ਹਿਰਦੇ ਦੇ ਵਿੱਚ ਨਾਮ ਨੂੰ ਵਸਾਇਆ ਕੁੱਲਾਂ ਵੀ ਤਰਦੀਆਂ ਨੇ ਪਿੱਤਰ ਵੀ ਤਰਦੇ ਨੇ ਨਾਨਕੇ ਦਾਦਕੇ ਵੀ ਤਰਦੇ ਨੇ ਕੁਟੰਬ ਵੀ ਤਰਦਾ ਤੇ ਇਸ ਦੀ ਸੰਗਤ ਕਰਨ ਵਾਲੇ ਸੰਗਤੀ ਵੀ ਤਰ ਜਾਂਦੇ ਹਨ ਜਿਹੜੇ ਨਾਮ ਦਾ ਮੰਨਣ ਕਰਦੇ ਨੇ ਉਹ ਤੇ ਤਰਦੇ ਹੀ ਨੇ ਉਹਨਾਂ ਦੀਆਂ ਕੁੱਲਾਂ ਤੇ ਤਰਦੀਆਂ ਹੀ ਨੇ ਉਹਨਾਂ ਦੇ ਕੋਲੋਂ ਜਿਹੜੇ ਹਰ ਜਸ ਸਰਵਣ ਕਰ ਲੈਂਦੇ ਨੇ ਉਹ ਸਰਵਣ ਕਰਨ ਵਾਲੇ ਵੀ ਤਰ ਜਾਂਦੇ ਹਨ ਜਿਨ੍ਹਾਂ ਨੇ ਸਰਵਣ ਕਰਕੇ ਪਰਮੇਸ਼ਰ ਜੀ ਦੇ ਅੰਮ੍ਰਿਤ ਰਸਦਾਇਕ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਰਸਾਇਆ ਰਸ ਲੈ ਲੈ ਕਰਕੇ ਜਪਿਆ ਹੈ ਨਾਮ ਦੇ ਰਸੀਏ ਬਣੇ ਨੇ ਸਾਧ ਸੰਗਤ ਜੀ ਜਨ ਸਾਧਾਰਨ ਜਿਹੜੀ ਦੁਨੀਆਂ ਹੈ ਨਾ ਕੋਈ ਵਿਸ਼ੇ ਸੁੱਖ ਦਾ ਰਸੀਆ ਏ ਕੋਈ ਖਾਣ ਪੀਣ ਦਾ ਰਸੀਆ ਏ ਜ਼ੁਬਾਨ ਦੇ ਚਸਕੇ ਨੇ ਤੇ ਸਾਰਿਆਂ ਨੂੰ ਹੀ ਮਾਰ ਲਿਆ ਨਾ ਜਿਸ ਪ੍ਰਕਾਰ ਕਲਯੁੱਗ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਨਾ ਇੱਕ ਹੱਥ ਦੇ ਅੰਦਰ ਸ਼ਿਸ਼ਨ, ਇੱਕ ਵਿੱਚ ਜ਼ੁਬਾਨ ਪਕੜੀ ਸੀ। ਮਰਦਾਨਾ ਜੀ ਦੇ ਪੁੱਛਣੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਹ ਆਪ ਹੀ ਦੱਸੇਗਾ। ਤੇ ਕਲਯੁਗ ਨੇ ਦੱਸਿਆ ਸੀ, ਮਹਾਰਾਜ ਇਹ ਦੋ ਅੰਗ ਸਰੀਰ ਦੇ ਤਾਂ ਫੜੇ ਨੇ, ਕਲਯੁਗ ਦੇ ਜੀਵਾਂ ਨੂੰ ਇਹਨਾਂ ਦੋ ਇੰਦਰੀਆਂ ਦੇ ਭੋਗਾਂ ਵਿੱਚ ਲਾ ਕਰਕੇ ਮਾਰ ਦੇਵਾਂਗਾ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਢਹਿ ਕਰਕੇ ਕਲਯੁਗ ਚਰਨੀ ਪਿਆ ਸੀ। ਜਦੋਂ ਕਰਾਂ ਮਾਤਾ ਸ਼ਕਤੀਆਂ ਵਿਖਾ ਕੇ ਜੋਰਨਾ ਨਾ ਚੱਲਿਆ, ਫਿਰ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੇ ਉਪਦੇਸ਼ ਨੂੰ ਮੰਨਣ ਵਾਲੇ, ਨਾਮ ਦਾ ਮੰਨਣ ਕਰਨ ਵਾਲੇ, ਨਾਮ ਦੇ ਰਸੀਏ ਹੋਣਗੇ, ਉਹਨਾਂ 'ਤੇ ਮੈਂ ਕਦੇ ਜ਼ੋਰ ਨਹੀਂ ਪਾਵਾਂਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜਿਹੜੇ ਨਾਮ ਦੇ ਰਸੀਏ ਨੇ, ਇੱਕ ਭੋਗਾਂ ਦੇ ਰਸੀਏ ਨੇ, ਵਿਸ਼ੇ ਭੋਗ 'ਚੋਂ ਸੁੱਖ ਭਾਲਦੇ ਨੇ, ਇੱਕ ਚਸਕਾ ਖੋਰ ਨੇ, ਜ਼ੁਬਾਨ ਨੂੰ ਚਸਕੇ ਦੇ ਨਾਲ ਰਸਾ ਕਸਾ ਵਾਲੇ ਭੋਜਨ ਖਵਾ ਕੇ ਤ੍ਰਿਪਤ ਕਰਨਾ ਚਾਹੁੰਦੇ ਨੇ, ਰਸ ਕਸ ਭੋਗਾਂ ਦੇ ਮੰਨਣਾ ਚਾਹੁੰਦੇ ਨੇ, ਸਵਾਦਾਂ ਦੇ ਮੰਨਣਾ ਚਾਹੁੰਦੇ ਨੇ, ਪਰ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਕਿੰਨਾ ਚਿਰ ਨਹੀਂ ਪਿਆਸ ਜਾਂਦੀ ਜੀ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿਚਰ ਜਦੋਂ ਤੱਕ ਹਰ ਰਸ ਪੱਲੇ ਨਾ ਪਾਏ। ਤੇ ਜਦੋਂ ਪਰਮੇਸ਼ਰ ਜੀ ਦਾ ਰਸ ਜ਼ੁਬਾਨ ਦੇ ਪੱਲੇ ਪੈ ਜਾਂਦਾ, ਫਿਰ ਜੀਵ ਰਸੀਆ ਉਹ ਕਰਕੇ ਨਾ ਰਸਨਾ ਦੇ ਨਾਲ ਜਪ ਜਪ ਕਰਕੇ ਰਸ ਲੈਂਦਾ ਨਾਮ ਦਾ, ਫਿਰ ਨਾਮ ਦੇ ਵਿੱਚੋਂ ਹੀ ਐਸਾ ਰਸ ਆਉਂਦਾ, ਦੁਨੀਆਂ ਦੇ ਸਾਰੇ ਰਸ ਫਿੱਕੇ ਪੈ ਜਾਂਦੇ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਤੇ ਜਿਹੜੇ ਅਨੁਭਵੀ ਨਾਮ ਦੇ ਰਸੀਏ ਨੇ ਨਾ, ਉਹ ਦੱਸਦੇ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਵੀ ਬਚਨ ਹੈ, ਇਹ ਨਾਮ ਦਾ ਰਸ ਇੱਕ ਬੂੰਦ ਮਾਤਰ ਵੀ ਜਦੋਂ ਰਸਨਾ ਦੇ ਉੱਪਰ ਟਪਕ ਪੈਂਦਾ ਨਾ, ਰਸਨਾ ਦੇ ਉੱਪਰ ਪ੍ਰਾਪਤ ਹੋ ਜਾਂਦਾ, ਸਾਰਾ ਮੁੱਖ ਗਲੇ ਤੱਕ ਮਿਠਾਸ ਨਾਲ ਭਰ ਜਾਂਦਾ, ਉਹ ਇੱਕ ਰਸ ਹੀ ਨਾਮ ਦੀ ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਹ ਇੱਕ ਬੂੰਦ ਵੀ ਅੰਮ੍ਰਿਤ ਨਾਮ ਦੀ ਇੰਨੀ ਸੁਹਾਵਣੀ ਤੇ ਬਲਸ਼ਾਲੀ ਹੈ, ਫਿਰ ਨਾ ਭੁੱਖ ਲੱਗਦੀ ਏ, ਨਾ ਪਿਆਸ ਲੱਗਦੀ ਏ, ਨਾ ਆਲਸ ਆਉਂਦਾ ਏ, ਨਾ ਨੀਂਦ ਆਉਂਦੀ ਏ, ਨਾ ਮਨ ਅੱਕਦਾ ਏ, ਨਾ ਥੱਕਦਾ ਏ, ਤੇ ਨਾ ਹੀ ਉਹ ਰਸ ਫਿਰ ਛੱਡਿਆ ਜਾਂਦਾ। ਜਿਸ ਪ੍ਰਕਾਰ ਬਾਲਕ ਮਿੱਠੇ ਨੂੰ ਛੱਡਦਾ ਨਹੀਂ ਨਾ, ਰੱਜ ਵੀ ਜਾਵੇ ਤਾਂ ਵੀ ਖਾਈ ਜਾਂਦਾ, ਦੰਦਾਂ ਨੂੰ ਭਾਵੇਂ ਕੀੜੇ ਲੱਗ ਜਾਣ ਟੌਫੀਆਂ ਚੌਕਲੇਟ ਨਹੀਂ ਛੱਡਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਨਾਮ ਦੇ ਰਸੀਏ, ਭਾਵੇਂ ਸਰੀਰ ਨੂੰ ਕੋਈ ਖੇਦ ਦੇਣੇ ਵਾਲਾ ਉਹ ਕਰਕੇ ਖੇਦ ਦੇਵੇ, ਕੋਈ ਚਰਖੜੀਆਂ ਤੇ ਝਾੜ ਦੇਵੇ, ਕੋਈ ਖੋਪੜ ਲਾ ਦੇਵੇ, ਉਹ ਨਾਮ ਦੇ ਰਸੀਆਂ ਦੇ ਕੋਲੋਂ ਨਾਮ ਛੱਡਿਆ ਹੀ ਨਹੀਂ ਜਾਂਦਾ। ਜਿਸ ਪ੍ਰਕਾਰ ਘਰ 'ਚ ਬਾਲਕ ਦੇਖਦੇ ਹਨ, ਕਾਰਟੂਨ ਦੇਖਦੇ ਹੁੰਦੇ ਨੇ, ਮਾਂ ਆਵਾਜ਼ਾਂ ਮਾਰੀ ਜਾਵੇ ਤੇ ਮਾਂ ਦੀ ਆਵਾਜ਼ ਹੀ ਨਹੀਂ ਸੁਣਦੀ, ਪਤਾ ਹੀ ਨਹੀਂ ਲੱਗਦਾ ਮਾਤਾ ਨੇ ਕਿੰਨੀਆਂ ਆਵਾਜ਼ਾਂ ਮਾਰ ਲਈਆਂ, ਕਿਉਂਕਿ ਧਿਆਨ ਟੀਵੀ ਦੇਖਣ ਵਿੱਚ ਲੱਗਾ ਹੋਇਆ ਜਾਂ ਗੇਮ ਖੇਡਣ ਵਿੱਚ ਲੱਗਾ ਹੋਇਆ। ਇਸੇ ਪ੍ਰਕਾਰ ਜਿਨ੍ਹਾਂ ਦਾ ਧਿਆਨ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਵਿੱਚ ਲੱਗ ਜਾਂਦਾ ਹੈ, ਭਾਵੇਂ ਉਹਨਾਂ ਦੇ ਸਰੀਰ ਨੂੰ ਕੋਈ ਵੱਢੀ ਜਾਵੇ, ਭਾਵੇਂ ਟੁੱਕੀ ਜਾਵੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਸਰੀਰ ਦੇ ਦੁੱਖ ਵੱਲ ਸੁਰਤੀ ਨਹੀਂ ਆਉਂਦੀ, ਬਿਰਤੀ ਨਹੀਂ ਆਉਂਦੀ, ਦੁੱਖ ਮਹਿਸੂਸ ਹੀ ਨਹੀਂ ਹੁੰਦਾ ਕਿ ਸਰੀਰ ਕਦੋਂ ਕੱਟਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ, ਐਸਾ ਨਾਮ ਦਾ ਰਸ ਹੈ। ਬੀਬੀਆਂ ਦੇਖੀਆਂ ਜਾਂਦੀਆਂ ਨੇ, ਘਰਾਂ ਵਿੱਚ ਸੀਰੀਅਲ ਦੇਖਦੀਆਂ ਨੇ, ਘਰ ਦਾ ਕੋਈ ਜੀ ਆਵਾਜ਼ਾਂ ਮਾਰੀ ਜਾਵੇ ਸੁਣਦੀਆਂ ਹੀ ਨਹੀਂ, ਜੀ ਸੀਰੀਅਲ ਵਿੱਚ ਮੇਰਾ ਧਿਆਨ ਸੀ। ਅਤੇ ਬੰਦਿਆਂ ਦਾ ਜ਼ਿਆਦਾਤਰ ਜਿਹੜਾ ਧਿਆਨ ਹੈ ਨਾ, ਉਹ ਖੇਡਾਂ ਵਿੱਚ ਹੁੰਦਾ, ਕ੍ਰਿਕਟ ਆਉਂਦੀ ਹੋਵੇ, ਕੋਈ ਗੇਮ ਚੱਲਦੀ ਹੋਵੇ, ਐਸੇ ਮਗਨ ਹੋ ਜਾਂਦੇ ਨੇ, ਘਰ ਵਾਲੀ ਆਵਾਜ਼ਾਂ ਮਾਰੇ, ਬੱਚੇ ਆਵਾਜ਼ਾਂ ਮਾਰੀ ਜਾਣ, ਸੁਣਦੇ ਹੀ ਨਹੀਂ। ਜੇ ਪੁੱਛੋ ਜੀ ਆਵਾਜ਼ ਨਹੀਂ ਸੁਣੀ, ਕਹਿੰਦੇ ਜੀ ਮੇਰਾ ਧਿਆਨ ਟੀਵੀ 'ਚ ਲੱਗਾ ਸੀ, ਮੇਰਾ ਧਿਆਨ ਗੇਮ ਖੇਡ ਵਿੱਚ ਲੱਗਾ ਸੀ। ਜਿੱਥੇ ਧਿਆਨ ਟਿਕ ਜਾਵੇ ਫਿਰ ਦੂਸਰੀ ਚੀਜ਼ ਸਾਧ ਸੰਗਤ ਜੀ ਸੁਣਦੀ ਹੋਈ ਨਹੀਂ, ਦਿਖਦੀ ਨਹੀਂ। ਅਤੇ ਜਿਨ੍ਹਾਂ ਦਾ ਤਾਂ ਧਿਆਨ ਨਾਮ ਵਿੱਚ ਲੱਗ ਜਾਵੇ, ਫਿਰ ਸੁਰਤ ਦੂਸਰੇ ਪਾਸੇ ਜਾਂਦੀ ਹੋਈ ਨਹੀਂ, ਨਾ ਸੰਸਾਰ ਵੱਲ, ਨਾ ਭੋਗਾਂ ਵੱਲ, ਨਾ ਰਸਾਂ ਵੱਲ, ਨਾ ਰਸਾਂ ਕਸਾਂ ਦੇ ਪਦਾਰਥਾਂ ਵੱਲ, ਫਿਰ ਤਾਂ ਉਹ ਨਾਮ ਦੇ ਰਸੀਏ ਹੋ ਜਾਂਦੇ ਨੇ। ਪਰਮੇਸ਼ਰ ਜੀ ਦੇ ਰਸੀਲੇ ਰਸਦਾਇਕ ਨਾਮ ਨੂੰ, ਜੋ ਸਾਰੇ ਰਸਾਂ ਦਾ ਘਰ ਹੈ ਅਤੇ ਰਸਾਇਣ ਰੂਪ ਹੈ, ਉਸ ਦੇ ਰਸ ਨੂੰ ਮਾਨਣਾ ਕਰਦੇ ਨੇ। ਉਹ ਐਸਾ ਮਿੱਠਾ ਰਸ ਹੈ ਨਾ, ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਹਾਰਾ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਹੜੇ ਸਿਮਰਦੇ ਨੇ ਸਦ ਜੀਵਨ ਨੂੰ ਪ੍ਰਾਪਤ ਕਰਦੇ ਨੇ, ਉਹ ਰਸ ਫਿਰ ਛੱਡਿਆ ਹੀ ਨਹੀਂ ਜਾਂਦਾ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੇ ਕੰਨਾਂ ਦੇ ਨਾਲ ਸੁਣਿਆ ਅਤੇ ਰਸਨਾ ਦੇ ਨਾਲ ਰਸਦਾਇਕ ਪਰਮੇਸ਼ਰ ਜੀ ਨੂੰ ਰਸ ਲੈ ਕਰਕੇ ਜਪਣਾ ਕੀਤਾ ਹੈ ਜੀ, ਉਹ ਉਧਰੇ ਤਰ ਗਏ ਹਨ।
3: ਨਾਏ ਮੰਨਿਆ ਦੁੱਖ ਭੁੱਖ ਗਈ,
0: ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ ਉਹਨਾਂ ਦੇ ਸਾਰੇ ਦੁੱਖ ਚਲੇ ਗਏ, ਉਹਨਾਂ ਦੀ ਸਾਰੀ ਭੁੱਖ ਗਰੀਬੀ ਵੀ ਚਲੀ ਗਈ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਮੰਨਿਆ ਹੈ ਮਨ ਦੇ ਅੰਦਰ। ਸਾਧ ਸੰਗਤ ਜੀ, ਜਿਸ ਵੇਲੇ ਪੰਜਾਬ ਦੀ ਵੰਡ ਨਹੀਂ ਸੀ ਹੋਈ, ਪਾਕਿਸਤਾਨ ਹਾਲੇ ਨਹੀਂ ਸੀ ਬਣਿਆ, ਉਸ ਸਮੇਂ ਦੀ ਗੱਲ ਹੈ, ਇੱਕ ਗ੍ਰੰਥੀ ਸਿੰਘ ਜੀ ਨੇ ਇੱਕ ਬੱਚੇ ਨੂੰ ਮੂਲ ਮੰਤਰ ਦਾ ਜਪ ਦਿੱਤਾ, ਜਿਸ ਨੇ ਵੱਡੇ ਅਹੁਦੇ ਨੂੰ ਪ੍ਰਾਪਤ ਕੀਤਾ। ਸਰਦਾਰ ਮਿਹਰਬਾਨ ਸਿੰਘ ਜੀ ਸਿੰਗਾਪੁਰ ਦੇ ਰਹਿਣ ਵਾਲੇ ਇੱਕ ਵੱਡੇ ਧਨਾਢ ਸਿੱਖ ਵੱਡੇ ਵਪਾਰੀ ਹੋਏ ਨੇ ਅਤੇ 1970 ਕੇ ਦੇ ਦਹਾਕਿਆਂ ਦੇ ਵਿੱਚ ਜਦੋਂ ਉਹ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਅੰਦਰਲੇ ਗੁਰਧਾਮਾਂ ਦੇ ਸਤਿਗੁਰੂ ਜੀ ਦੇ ਪ੍ਰਕਾਸ਼ ਅਸਥਾਨ ਦੇ ਨਨਕਾਣਾ ਸਾਹਿਬ ਅਤੇ ਹੋਰ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਨਾ ਅਤੇ ਪਾਕਿਸਤਾਨ ਦਾ ਉਸ ਸਮੇਂ ਦਾ ਰਾਸ਼ਟਰਪਤੀ ਸੀ ਅਜੂਬ ਖਾਨ। ਅਜੂਬ ਖਾਨ ਨੂੰ ਪਤਾ ਲੱਗਾ ਸਿੰਗਾਪੁਰ ਦੇ ਏਡੇ ਵੱਡੇ ਧਨਾਢ ਸਿੱਖ ਸ਼ਾਹੂਕਾਰ ਜੀ ਇੱਥੇ ਦਰਸ਼ਨ ਕਰਨ ਵਾਸਤੇ ਆਏ ਨੇ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਆਪ ਜਾ ਕੇ ਨਿਉਂਦਾ ਦਿੱਤਾ, ਸੱਦਾ ਪੱਤਰ ਭੇਜਿਆ ਕਿ ਮੇਰੇ ਘਰ ਵਿੱਚ ਆਓ, ਮੈਨੂੰ ਮਿਲ ਕੇ ਜਾਇਓ ਜੀ। ਸਰਦਾਰ ਮਿਹਰਬਾਨ ਸਿੰਘ ਜੀ ਜਦੋਂ ਅਜੂਬ ਖਾਨ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਘਰ ਵਿੱਚ ਆਏ ਨਾ, ਉਹਨੇ ਜਿਉਂ ਆਇਆ ਆਖਿਆ, ਸਨਮਾਨ ਕੀਤਾ ਅਤੇ ਜਲ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਆਪਣੇ ਘਰ ਵਿੱਚ ਬਾਕੀਆਂ ਦੀਆਂ ਜੀਆਂ ਨੂੰ ਕਹਿਣ ਵਾਸਤੇ ਗਿਆ, ਜਾਂ ਕਹਿ ਲਈਏ ਨੌਕਰਾਂ ਨੂੰ ਕਹਿਣ ਵਾਸਤੇ ਗਿਆ। ਸਰਦਾਰ ਮਿਹਰਬਾਨ ਸਿੰਘ ਜੀ ਦੇਖਦੇ ਨੇ ਜਿਸ ਡਰਾਇੰਗ ਰੂਮ ਦੇ ਵਿੱਚ ਬਿਠਾਇਆ, ਜਿੱਥੇ ਬਿਠਾਇਆ ਗਿਆ ਸਰਦਾਰ ਮਿਹਰਬਾਨ ਸਿੰਘ ਜੀ ਨੂੰ, ਸਾਹਮਣੇ ਵਾਲੀ ਉਸ ਕਮਰੇ ਦੀ ਦੀਵਾਰ ਦੇ ਉੱਪਰ ਸੁਨਹਿਰੀ ਅੱਖਰਾਂ ਦੇ ਵਿੱਚ ਮੂਲ ਮੰਤਰ ਉਕਰਿਆ ਹੋਇਆ ਅਤੇ ਸਰਦਾਰ ਸਾਹਿਬ ਦੇਖ ਕੇ ਹੈਰਾਨ ਹੋ ਗਏ। ਸਿੱਖ ਦੇ ਘਰ ਦੇ ਵਿੱਚ ਦੀਵਾਰ ਦੇ ਉੱਪਰ ਮੂਲ ਮੰਤਰ ਲਿਖਿਆ ਹੋਵੇ ਤਾਂ ਸਮਝ ਆਉਂਦਾ ਹੈ, ਪਰ ਇਸ ਇੱਕ ਇਸਲਾਮ ਮਤ ਨੂੰ ਮੰਨਣ ਵਾਲੇ ਦੇ ਘਰ ਦੇ ਵਿੱਚ, ਮੁਸਲਮਾਨ ਦੇ ਘਰ ਦੇ ਵਿੱਚ ਕੰਧ ਦੇ ਉੱਪਰ, ਉਹ ਵੀ ਸੁਨਹਿਰੀ ਅੱਖਰਾਂ ਵਿੱਚ, ਉਹ ਵੀ ਇੰਨਾ ਵੱਡਾ ਵੱਡਾ ਕਰਕੇ ਮੂਲ ਮੰਤਰ ਲਿਖਿਆ, ਕਾਰਨ ਕੀ ਹੈ? ਅਤੇ ਜਦੋਂ ਅਜੂਬ ਖਾਨ ਜਲ ਪਾਣੀ ਦਾ ਪ੍ਰਬੰਧ ਕਰਕੇ ਕੋਲ ਆਇਆ ਤੇ ਇਸ ਵੇਲੇ ਸਰਦਾਰ ਮਿਹਰਬਾਨ ਸਿੰਘ ਜੀ ਨੇ ਹੈਰਾਨੀ ਦੇ ਨਾਲ ਪੁੱਛਿਆ, ਅਜੂਬ ਖਾਨ ਜੀ, ਤੁਹਾਡੇ ਘਰ ਦੀ ਦੀਵਾਰ ਦੇ ਉੱਪਰ ਇਹ ਮੂਲ ਮੰਤਰ ਉਕਰਿਆ ਹੋਇਆ, ਇਸ ਦਾ ਕਾਰਨ ਕੀ ਹੈ? ਅਜੂਬ ਖਾਨ ਤੇ ਇਸ ਵੇਲੇ ਗੰਭੀਰ ਹੋ ਗਿਆ, ਕਹਿਣ ਲੱਗਾ, ਸਰਦਾਰ ਮਿਹਰਬਾਨ ਸਿੰਘ ਜੀ, ਇਹ ਬਾਬੇ ਨਾਨਕ ਦੀ ਕਲਾਮ ਹੈ, ਇਹ ਸਾਡੇ ਪੀਰ ਦੀ ਕਲਾਮ ਹੈ, ਕਿਉਂਕਿ ਹਿੰਦੂ ਅਤੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਨੇ ਅਤੇ ਮੁਸਲਮਾਨ ਪੀਰ ਮੰਨਦੇ ਨੇ। ਕਹਿਣ ਲੱਗਾ, ਇਹ ਸਾਡੇ ਪੀਰ ਦੀ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਲਾਮ ਹੈ ਅਤੇ ਜਿੰਨੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਲਾਮ ਦੇ ਅੰਦਰ, ਬਾਣੀ ਦੇ ਅੰਦਰ ਸ਼ਕਤੀ ਹੈ ਨਾ, ਓਨੀ ਸ਼ਕਤੀ ਦੁਨੀਆ ਦੀ ਕਿਸੇ ਕਲਾਮ ਅਤੇ ਕਿਸੇ ਬਾਣੀ ਦੇ ਅੰਦਰ ਵੀ ਨਹੀਂ। ਇੱਕ ਮੁਸਲਮਾਨ ਕਹਿ ਰਿਹਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਪ੍ਰਥਾਏ। ਸਰਦਾਰ ਮਿਹਰਬਾਨ ਸਿੰਘ ਨੇ ਪੁੱਛਿਆ, ਇੰਨੀ ਨਿਸ਼ਠਾ ਦਾ, ਇੰਨੇ ਭਰੋਸੇ ਦਾ ਕਾਰਨ ਕੀ ਹੈ? ਕਾਰਨ ਤਾਂ ਦੱਸੋ। ਅਤੇ ਅਜੂਬ ਖਾਨ ਕਹਿਣ ਲੱਗਾ, ਸਰਦਾਰ ਮਿਹਰਬਾਨ ਸਿੰਘ ਜੀ, ਅੱਜ ਜੇ ਮੈਂ ਦੇਸ਼ ਦੇ ਸਭ ਤੋਂ ਵੱਡੇ ਅਹੁਦੇ 'ਤੇ ਬਿਰਾਜਮਾਨ ਹੈ, ਇਸ ਦਾ ਕਾਰਨ ਮੂਲ ਮੰਤਰ ਹੈ। ਫਿਰ ਉਸਨੇ ਆਪਣੀ ਵਿਥਿਆ ਦੱਸੀ, ਕਹਿਣ ਲੱਗਾ, ਜਦੋਂ ਬਚਪਨ ਵਿੱਚ ਮੈਂ ਛੋਟਾ ਸੀ ਨਾ, ਸਕੂਲੇ ਪੜ੍ਹਨ ਵਾਸਤੇ ਜਾਂਦਾ ਸੀ, ਮੈਨੂੰ ਕੁਛ ਨਹੀਂ ਸੀ ਆਉਂਦਾ ਜਾਂਦਾ, ਨਾ ਪੜ੍ਹਨਾ ਆਉਣਾ, ਨਾ ਲਿਖਣਾ ਆਉਣਾ, ਨਾ ਕੁਛ ਯਾਦ ਰਹਿਣਾ, ਕੁਛ ਯਾਦ ਨਹੀਂ ਸੀ ਰਹਿੰਦਾ। ਤਾਂ ਜਦੋਂ ਮੈਂ ਸਕੂਲੇ ਜਾਂਦਾ ਸੀ, ਸਕੂਲੋਂ ਹਰ ਰੋਜ਼ ਮਾਰ ਪੈਂਦੀ ਸੀ, ਉਦੋਂ ਤਾਂ ਸਮਾਂ ਵੀ ਇਹੋ ਜਿਹਾ ਸੀ, ਟੀਚਰ ਡੰਡਿਆਂ ਨਾਲ ਕੁੱਟਿਆ ਕਰਦੇ ਸੀ। ਕਹਿੰਦਾ, ਜਦੋਂ ਮੈਂ ਸਕੂਲੇ ਜਾਂਦਾ ਸੀ, ਸਕੂਲੋਂ ਡੰਡੇ ਪੈਂਦੇ ਸਨ, ਮਾਰ ਪੈਂਦੀ ਸੀ, ਅਤੇ ਜੇ ਮੈਂ ਸਕੂਲ ਦੀ ਮਾਰ ਤੋਂ ਬਚਣ ਵਾਸਤੇ ਸਕੂਲੇ ਨਹੀਂ ਸੀ ਜਾਂਦਾ, ਫਿਰ ਘਰੋਂ ਡੰਡੇ ਪੈਂਦੇ ਸੀ, ਸਕੂਲੇ ਕਿਉਂ ਨਹੀਂ ਜਾਂਦਾ, ਚੱਲ ਸਕੂਲੇ, ਜੇ ਨਹੀਂ ਸੀ ਜਾਂਦਾ ਤਾਂ ਘਰੋਂ ਡੰਡੇ, ਅਤੇ ਜੇ ਜਾਂਦਾ ਸੀ ਤਾਂ ਸਕੂਲੋਂ ਡੰਡੇ, ਹੋਰ ਡੰਡੇ ਦੋਵਾਂ ਪਾਸਿਓਂ ਪੈਂਦੇ ਸੀ। ਪੜ੍ਹਨਾ ਆਉਂਦਾ ਨਹੀਂ ਸੀ, ਲਿਖਣਾ ਆਉਂਦਾ ਨਹੀਂ ਸੀ, ਯਾਦ ਕੁਛ ਰਹਿੰਦਾ ਨਹੀਂ ਸੀ। ਅਤੇ ਅਜੂਬ ਖਾਨ ਨੇ ਦੱਸਿਆ, ਕਹਿਣ ਲੱਗੇ, ਸਰਦਾਰ ਮਿਹਰਬਾਨ ਸਿੰਘ ਜੀ, ਦੋਵਾਂ ਪਾਸਿਆਂ ਦੀ ਮਾਰ ਤੋਂ ਬਚਣ ਵਾਸਤੇ ਇੱਕ ਦਿਨ ਫਿਰ ਮੈਂ ਵਿਚਲਾ ਰਸਤਾ ਕੱਢਿਆ, ਘਰੋਂ ਸਕੂਲੇ ਚਲਿਆ ਗਿਆ, ਪਰ ਸਕੂਲੇ ਪੁੱਜਾ ਹੀ ਨਹੀਂ। ਸਕੂਲ ਜਾਂਦਿਆਂ ਰਸਤੇ ਵਿੱਚ ਆਉਂਦਾ ਸੀ ਗੁਰਦੁਆਰਾ, ਅਤੇ ਮੈਂ ਜਾ ਕੇ ਗੁਰਦੁਆਰੇ ਲੁਕ ਗਿਆ ਕਿ ਛੁੱਟੀ ਹੋਣ ਤੱਕ ਇੱਥੇ ਲੁਕਿਆ ਰਵਾਂਗਾ, ਜਦੋਂ ਛੁੱਟੀ ਹੋ ਜਾਵੇਗੀ, ਬਾਕੀ ਬੱਚੇ ਘਰ ਨੂੰ ਜਾਣਗੇ, ਉਹਨਾਂ ਨੂੰ ਵੇਖ ਕੇ ਉਹਨਾਂ ਦੇ ਨਾਲ ਮੈਂ ਵੀ ਘਰੇ ਚਲਿਆ ਜਾਵਾਂਗਾ। ਅਤੇ ਜਿਸ ਵੇਲੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਨੇ ਦੇਖਿਆ ਨਾ, ਇਹ ਅਜੂਬ ਖਾਨ ਲੁਕਿਆ ਬੈਠਾ, ਇਹ ਬੱਚਾ ਲੁਕਿਆ ਬੈਠਾ, ਉਹ ਗ੍ਰੰਥੀ ਸਿੰਘ ਜਾਣਦੇ ਸਨ, ਆਵਾਜ਼ ਮਾਰ ਕੇ ਪੁੱਛਦੇ ਨੇ, ਅਜੂਬਿਆ ਕੀ ਗੱਲ ਹੈ, ਅੱਜ ਸਕੂਲੇ ਨਹੀਂ ਗਿਆ, ਹੁਣ ਚੋਰੀ ਫੜੀ ਗਈ? ਗ੍ਰੰਥੀ ਸਿੰਘ ਜੀ ਨੇ, ਬਾਬਾ ਜੀ ਨੇ ਦੇਖ ਲਿਆ, ਹੁਣ ਦੱਸੇ ਕੀ? ਕਹਿਣ ਲੱਗੇ, ਫਿਰ ਮੈਂ ਆਪਣਾ ਸੱਚ ਦੱਸਿਆ, ਬਾਬਾ ਜੀ ਸਕੂਲੇ ਤਾਂ ਨਹੀਂ ਗਿਆ, ਸਕੂਲੋਂ ਮਾਰ ਬੜੀ ਪੈਂਦੀ ਹੈ। ਅਤੇ ਬਾਬਾ ਜੀ ਨੇ ਪੁੱਛਿਆ, ਜੇ ਸਕੂਲੇ ਜਾਣਾ ਹੀ ਨਹੀਂ ਸੀ, ਫਿਰ ਘਰੋਂ ਕਿਉਂ ਆਇਆ, ਘਰੋਂ ਹੀ ਨਹੀਂ ਸੀ ਆਉਣਾ? ਅਤੇ ਅਜੂਬ ਖਾਨ ਕਹਿਣ ਲੱਗਾ, ਬਾਬਾ ਜੀ ਜੇ ਘਰੋਂ ਨਾ ਆਵਾਂ, ਫਿਰ ਘਰੋਂ ਵੀ ਮਾਰ ਪੈਂਦੀ ਹੈ, ਦੋਵਾਂ ਪਾਸਿਓਂ ਮਾਰ ਪੈਂਦੀ ਹੈ, ਮਾਰ ਤੋਂ ਬਚਣ ਵਾਸਤੇ ਇੱਥੇ ਲੁਕਿਆ ਹਾਂ। ਅਤੇ ਗ੍ਰੰਥੀ ਸਿੰਘ ਨਿਸ਼ਠਾ ਵਾਲੇ ਸਨ, ਸਿਮਰਨ ਵਾਲੇ ਸਨ, ਭਜਨ ਵਾਲੇ ਸਨ, ਬੰਦਗੀ ਵਾਲੇ ਸਨ, ਦ੍ਰਿੜਤਾ ਵਾਲੇ ਸਨ, ਪਿਆਰ ਵਾਲੇ ਸਨ, ਗੱਲ ਵੱਕੜੀ ਵਿੱਚ ਲੈ ਲਿਆ, ਬੁੱਕਲ ਵਿੱਚ ਲੈ ਲਿਆ। ਕਹਿਣ ਲੱਗੇ, ਜੂਬਿਆ ਅੱਜ ਤੈਨੂੰ ਬਾਬੇ ਨਾਨਕ ਦੀ ਕਲਾਮ ਦਿੰਦੇ ਹਾਂ, ਬਾਬੇ ਨਾਨਕ ਦਾ ਮੂਲ ਮੰਤਰ ਦਿੰਦੇ ਹਾਂ, ਇਹ ਮੂਲ ਮੰਤਰ ਨੂੰ ਜਪਦਾ ਹੋਇਆ, ਪੜ੍ਹਦਾ ਹੋਇਆ ਸਕੂਲੇ ਜਾਇਆ ਕਰ। ਤੈਨੂੰ ਸਕੂਲੋਂ ਮਾਰਨੀ ਪਵੇਗੀ। ਅਜੂਬ ਖਾਨ ਦਾ ਚਿਹਰਾ ਖੁਸ਼ੀ ਦੇ ਨਾਲ ਖਿੜ ਉੱਠਿਆ, ਅੱਖਾਂ ਵਿੱਚ ਚਮਕ ਆ ਗਈ, ਚਿਹਰੇ ਦੇ ਉੱਪਰ ਮੁਸਕਰਾਹਟ ਆ ਗਈ ਤੇ ਚਾਹ ਦੇ ਨਾਲ ਪੁੱਛਿਆ, ਬਾਬਾ ਜੀ ਕਿ ਸੱਚਮੁੱਚ ਮੈਂ ਮਾਰ ਤੋਂ ਬਚ ਜਾਵਾਂਗਾ? ਜੇ ਬਾਬੇ ਨਾਨਕ ਦੀ ਕਲਾਮ ਪੜ੍ਹਦਾ ਜਾਵਾਂ ਤੇ ਮੈਨੂੰ ਸੱਚਮੁੱਚ ਮਾਰਨੀ ਪਏਗੀ? ਤੇ ਬਾਬਾ ਜੀ ਨੇ, ਗ੍ਰੰਥੀ ਸਿੰਘ ਜੀ ਨੇ ਪਿਆਰ ਦੇ ਨਾਲ ਗੱਲ ਵਕੜੀ 'ਚ ਘੁੱਟ ਕੇ ਆਖਿਆ, ਜੂਬਿਆ ਬਾਬੇ ਨਾਨਕ ਦੀ ਬਾਣੀ ਤੇ ਜੰਮਾਂ ਨੂੰ ਨੇੜੇ ਨਹੀਂ ਆਉਣ ਦਿੰਦੀ, ਜੰਮਾਂ ਦੇ ਦੁੱਖਾਂ ਤੋਂ ਬਚਾ ਲੈਂਦੀ ਏ। ਇਹ ਮਾਸਟਰ ਦਾ ਡੰਡਾ ਕਿੱਡਾ ਕੁ ਵੱਡਾ ਜਿਸ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਨਾ ਬਚਾਵੇ। ਇਸ ਬਾਣੀ ਨੂੰ ਪੜ੍ਹਦਿਆਂ ਸਕੂਲ ਜਾਈ, ਤੈਨੂੰ ਮਾਰ ਨਹੀਂ ਪਵੇਗੀ। ਤੇ ਅਜੂਬ ਖਾਨ ਕਹਿੰਦਾ, ਫਿਰ ਬਾਬਾ ਜੀ ਨੇ ਅੱਗੇ ਅੱਗੇ ਬੋਲ ਕੇ ਮੈਨੂੰ ਇਹ ਮੂਲ ਮੰਤਰ ਪੜ੍ਹਾ ਦਿੱਤਾ, ਯਾਦ ਕਰਵਾ ਦਿੱਤਾ। ਤੇ ਫਿਰ ਦੱਸਦਾ ਕਿ ਉਸ ਦਿਨ ਮੈਂ ਮੂਲ ਮੰਤਰ ਪੜ੍ਹਦਾ ਹੋਇਆ ਆਪਣੀ ਪਾਠਸ਼ਾਲਾ ਵਿੱਚ ਆਪਣੇ ਸਕੂਲ ਵਿੱਚ ਗਿਆ ਤੇ ਮੇਰੀ ਜ਼ਿੰਦਗੀ ਦਾ ਪਹਿਲਾ ਦਿਨ ਸੀ, ਉਸ ਦਿਨ ਮੈਨੂੰ ਸਕੂਲੋਂ ਮਾਰਨੀ ਪਈ। ਉਸ ਦਿਨ ਤੋਂ ਲੈ ਕਰਕੇ ਮੈਂ ਹਰ ਰੋਜ਼ ਇਸ ਮੂਲ ਮੰਤਰ ਨੂੰ ਪੜ੍ਹਦਿਆਂ ਸਕੂਲੇ ਜਾਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਕਦੇ ਵੀ ਮਾਰ ਨਾ ਪਈ, ਇੰਨਾ ਹੁਸ਼ਿਆਰ ਹੋ ਗਿਆ। ਬਾਬਾ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨੇ ਕਰਕੇ ਮੈਨੂੰ ਵਿੱਦਿਆ ਵੀ ਫੁਰਨ ਲੱਗੀ, ਪੜ੍ਹਿਆ ਯਾਦ ਵੀ ਹੋਣ ਲੱਗਾ ਤੇ ਅੱਜ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਪੁੱਜਿਆ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਸ ਅੰਮ੍ਰਿਤ ਬਾਣੀ ਮੂਲ ਮੰਤਰ ਦੀ ਸ਼ਕਤੀ ਕਰਕੇ। ਐਸੀ ਬਾਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਵਣਾ ਕਰਦੇ ਨੇ, ਨਾਏ ਮੰਨਿਆ ਦੁੱਖ ਭੁੱਖ ਗਈ। ਜਿਹੜੇ ਨਾਮ ਨੂੰ ਮੰਨਣ ਕਰਦੇ ਨੇ ਉਹਨਾਂ ਦੇ ਦੁੱਖ ਚਲੇ ਜਾਂਦੇ ਨੇ। ਅਜੂਬ ਖਾਨ ਨੂੰ ਦੁੱਖ ਸੀ, ਡੰਡੇ ਵੱਜਦੇ ਨੇ, ਭਾਵੇਂ ਡੰਡੇ ਮਾਸਟਰ ਦੇ ਹੋਣ, ਟੀਚਰ ਦੇ ਹੋਣ, ਭਾਵੇਂ ਡੰਡੇ ਜਮ੍ਹਾਂ ਦੇ ਹੋਣ, ਭਾਵੇਂ ਦੁੱਖ ਸਰੀਰ ਦਾ ਹੋਵੇ, ਭਾਵੇਂ ਦੁੱਖ 84 ਲੱਖ ਜੂਨੀਆਂ ਦਾ ਹੋਵੇ, ਖੱਖਾ ਮੁਕਤਾ ਸਾਰੇ ਹੀ ਦੁੱਖ ਆ ਜਾਂਦੇ ਨੇ। ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਮਾਇਆ ਦੇ ਬੰਧਨਾਂ ਦੇ ਸੁੱਖ, ਇਸੇ ਪ੍ਰਕਾਰ ਵਿਸ਼ੇ ਵਿਕਾਰਾਂ ਦੇ ਬੰਧਨਾਂ ਦੇ ਸੁੱਖ, ਵਾਹ ਵਾਹਿਗੁਰੂ ਜਿਹੜੇ ਨੇ ਫਿਰ ਦਿਬ ਭੋਗ ਨਹੀਂ ਲੱਗਦੇ, ਫਿਰ ਦੁੱਖ ਰੂਪ ਪ੍ਰਤੀਤ ਹੁੰਦੇ ਨੇ। ਇਹ ਬੰਧਨ ਹੈ ਵੀ ਦੁੱਖ ਰੂਪ ਹੀ ਹੈ ਨਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਨਾਮ ਦਾ ਮੰਨਣ ਕਰਨੇ ਦੇ ਨਾਲ ਇਹ ਦੁੱਖ ਰੂਪੀ ਬੰਧਨ ਸਾਰੇ ਟੁੱਟ ਜਾਂਦੇ ਨੇ। ਭੁੱਖ ਗਈ, ਜਿੱਥੇ ਦੁੱਖ ਚਲੇ ਗਏ ਜਪ ਕਰਨ ਵਾਲਿਆਂ ਦੀ ਭੁੱਖ ਵੀ ਚਲੀ ਗਈ। ਨਾ ਇਸ ਲੋਕ ਦੇ ਪਦਾਰਥਾਂ ਦੀ ਭੁੱਖ ਰਹੀ, ਨਾ ਸਵਰਗ ਦੇ ਦਿਵ ਭੋਗਾਂ ਦੀ ਭੁੱਖ ਰਹੀ, ਨਾ ਇਸੇ ਪ੍ਰਕਾਰ ਸ਼ਿਵਪੁਰੀ ਬ੍ਰਹਮਪੁਰੀ ਉਹਨਾਂ ਦੇ ਪਦਾਰਥਾਂ ਤੇ ਉਹਨਾਂ ਦੇ ਰਾਜ ਦੀ ਭੁੱਖ ਰਹੀ। ਉਹ ਤ੍ਰਿਪਤ ਹੋ ਜਾਂਦੇ ਨੇ, ਸਾਰੇ ਦੁੱਖ ਤੇ ਭੁੱਖ ਨਾਮ ਦਾ ਮੰਨਣ ਕਰਨ ਵਾਲਿਆਂ ਦੇ ਚਲੇ ਜਾਂਦੇ ਹਨ।
3: ਨਾਮ ਚਿੱਤ ਲਾਇਆ,
0: ਜਿਨ੍ਹਾਂ ਨੇ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਲਗਾਇਆ ਹੈ।
3: ਨਾਨਕ ਨਾਮ ਤਿੰਨੀ ਸਾ ਲਾਹਿਆ,
0: ਮਹਾਰਾਜ ਇਸ ਅੰਮ੍ਰਿਤ ਨਾਮ ਨੂੰ ਜਪਿਆ ਕਿਹਨਾਂ ਨੇ ਹੈ, ਨਾਮ ਦੁਆਰਾ ਪਰਮੇਸ਼ਰ ਜੀ ਦੀ ਸਿਫਤ ਸਲਾਹ ਕੀਤੀ ਕਿਹਨਾਂ ਨੇ ਹੈ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਚੌਥੇ ਜਾਮੇ ਵਿੱਚ, ਅਰਥਾਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਭਾਈ ਨਾਮ ਦੇ ਸਿਮਰਨ ਦੁਆਰਾ, ਜਪ ਦੁਆਰਾ ਪਰਮੇਸ਼ਰ ਜੀ ਨੂੰ ਤਿਸ ਨੇ ਹੀ ਸਲਾਹਿਆ ਹੈ, ਉਹਨਾਂ ਨੇ ਹੀ ਸਿਫਤ ਸਲਾਹ ਕੀਤੀ ਹੈ।
3: ਗੁਰੂ ਮਿਲਾਇਆ,
0: ਜਿਨ੍ਹਾਂ ਨੂੰ ਪਰਮੇਸ਼ਰ ਜੀ ਨੇ ਪੂਰਿਆਂ ਸਤਿਗੁਰਾਂ ਦੇ ਨਾਲ ਮੇਲ ਦਿੱਤਾ ਹੈ, ਫਿਰ ਪੂਰੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਹਨਾਂ ਨੇ ਨਾਮ ਦੁਆਰਾ ਪਰਮੇਸ਼ਰ ਜੀ ਨੂੰ ਸਲਾਹਿਆ ਹੈ, ਜਿਨ੍ਹਾਂ ਦੇ ਭਾਗ ਜਾਗੇ ਹੀ ਨਹੀਂ, ਕਰਮ ਬਖਸ਼ੀ ਹੋਈ ਹੋਈ ਨਹੀਂ, ਪਰਮੇਸ਼ਰ ਜੀ ਨੇ ਪੂਰਿਆਂ ਗੁਰਾਂ ਦੇ ਨਾਲ ਮਿਲਾਇਆ ਹੀ ਨਹੀਂ। ਉਹ ਬੇਰੀਆਂ ਨੂੰ ਮੰਨਦੇ ਫਿਰਦੇ ਨੇ, ਬੋੜਾ ਪਿੱਪਲਾਂ ਨੂੰ ਮੰਨਦੇ ਫਿਰਦੇ ਨੇ, ਉਹ ਗਾਵਾਂ ਨੂੰ ਪੂਜਦੇ ਫਿਰਦੇ ਨੇ, ਕਾਲੇ ਕੁੱਤਿਆਂ ਨੂੰ ਪੂਜਦੇ ਫਿਰਦੇ ਨੇ, ਇਸੇ ਪ੍ਰਕਾਰ ਉਹ ਸੱਪਾਂ ਨੂੰ, ਗੁੱਗਿਆਂ ਨੂੰ ਪੂਜਦੇ ਫਿਰਦੇ ਨੇ, ਦੰਬੀਆਂ ਪਖੰਡੀਆਂ ਨੂੰ ਪੂਜਦੇ ਫਿਰਦੇ ਨੇ, ਕਬਰਾਂ ਮੜੀਆਂ ਮੱਟਾਂ ਨੂੰ ਪੂਜਦੇ ਫਿਰਦੇ ਨੇ, ਉਹਨਾਂ ਦੀ ਪਹੁੰਚ ਹੀ ਨਹੀਂ ਹੁੰਦੀ ਨਾਮ ਤੱਕ। ਜਿਨ੍ਹਾਂ ਦੇ ਉੱਪਰ ਕਰਮ ਬਖਸ਼ੀ ਪਰਮੇਸ਼ਰ ਜੀ ਕਰਦੇ ਨੇ ਤੇ ਕਰਮ ਬਖਸ਼ੀ ਕਰਕੇ ਪੂਰੀਆਂ ਸਤਿਗੁਰਾਂ ਨਾਲ ਮਿਲ ਦਿੰਦੇ ਨੇ, ਫਿਰ ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਨਾਮ ਦਿੰਦੇ ਨੇ। ਸਤਿਗੁਰ ਪੂਰਾ ਨਾਮ ਦੀਆ, ਜਦੋਂ ਨਾਮ ਦੇਣਾ ਕਰਦੇ ਨੇ, ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਦੇ ਪਿਆਰੇ ਨਾਮ ਦੁਆਰਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ, ਜਸ ਕਰਦੇ ਹਨ ਜੀਓ।
3: ਸਲੋਕ ਮਹੱਲਾ ਪਹਿਲਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
3: ਰਾਤੀ ਸਭ ਦੀਹ
0: ਮਹਾਰਾਜ, ਇਸ ਪਰਮੇਸ਼ਰ ਜੀ ਦਾ ਕਿੰਨਾ ਕੋ ਜਸ ਜੋ ਹੈ ਉਹ ਉਚਾਰਨਾ ਕਰੀਏ। ਤੇ ਹਜ਼ੂਰ ਬਚਨ ਕਰਦੇ ਨੇ, ਸਭੇ ਰਾਤੀ, ਜੀਵਨ ਦੀਆਂ ਜਿੰਨੀਆਂ ਵੀ ਰਾਤਾਂ ਨੇ, ਸਭ ਦੇਹ ਜਿੰਨੇ ਵੀ ਦਿਨ ਨੇ, ਸਾਰੀਆਂ ਰਾਤਾਂ ਤੇ ਸਾਰਿਆਂ ਦਿਨਾਂ ਦੇ ਵਿੱਚ ਤਿਸ ਦਾ ਨਾਮ ਜਪਦੇ ਰਹੀਏ।
3: ਸਭ ਵਾਰ,
0: ਜਿੰਨੇ ਵੀ ਵਾਰ ਨੇ ਸੱਤੇ ਵਾਰ ਐਤਵਾਰ ਤੋਂ ਸ਼ਨਿਸ਼ਰ ਵਾਰ ਤੱਕ, ਜਿੰਨੀਆਂ ਥਿੱਤਾਂ ਨੇ ਏਕਮ ਤੋਂ ਲੈ ਕਰਕੇ ਚੌਦਸ ਤੱਕ, ਤੇ ਫਿਰ ਪੂਰਨਮਾਸੀ, ਫਿਰ ਪੂਰਨਮਾਸੀ ਤੋਂ ਸ਼ੁਰੂ ਹੋ ਕੇ ਚੌਦਾਂ ਤੱਕ, ਤੇ ਫਿਰ ਮੱਸਿਆ ਦੀ ਰਾਤ। ਇਸ ਪ੍ਰਕਾਰ ਜਿੰਨੀਆਂ ਵੀ ਥਿੱਤਾਂ ਨੇ ਸਾਰੀਆਂ ਥਿੱਤਾਂ ਦੇ ਵਿੱਚ ਵੀ ਜਪਦੇ ਰਹੀਏ।
3: ਮਾਹੇ ਸਭ
0: ਸਾਰੀਆਂ ਰੁੱਤਾਂ ਜਿਹੜੀਆਂ ਛੇ ਨੇ, ਦੋ ਦੋ ਮਹੀਨਿਆਂ ਦੀ ਇੱਕ ਇੱਕ ਰੁੱਤ ਹੁੰਦੀ ਹੈ, ਛਿਆਂ ਰੁੱਤਾਂ ਦੇ ਵਿੱਚ ਵੀ ਜਪਦੇ ਰਹੀਏ। ਜਿੰਨੇ 12 ਮਹੀਨੇ, ਚੇਤ ਵੈਸਾਖ ਜੇਠ ਹਾੜ ਸਾਉਣ ਭਾਦੋ ਅੱਸੂ ਕੱਤੇ ਮੱਘਰ ਭੋ ਮਾਘ ਫੱਗਣ, ਦੇਸੀ ਮਹੀਨੇ ਵੀ 12 ਹੀ ਨੇ, ਅੰਗਰੇਜ਼ੀ ਮਹੀਨੇ ਵੀ ਜਨਵਰੀ ਤੋਂ ਦਸੰਬਰ ਤੱਕ 12 ਹੀ ਨੇ। ਜਿੰਨੇ ਮਹੀਨੇ ਨੇ ਉਦੋਂ ਤੱਕ ਹੀ ਜਪਦੇ ਰਹੀਏ। ਜਿੰਨੀ ਜ਼ਿੰਦਗੀ ਏ, ਜ਼ਿੰਦਗੀ ਵਿੱਚ ਜਿੰਨੇ ਦਿਨ ਤੇ ਜਿੰਨੀਆਂ ਰਾਤਾਂ ਨੇ, ਸਾਰੀ ਜ਼ਿੰਦਗੀ 'ਚ ਜਿੰਨੀ ਵਾਰ ਸੱਤੇ ਵਾਰ ਤੇ ਜਿੰਨੀਆਂ ਥਿੱਤਾਂ ਆਉਂਦੀਆਂ ਨੇ, ਸਾਰੀ ਜ਼ਿੰਦਗੀ 'ਚ ਜਿੰਨੀਆਂ ਰੁੱਤਾਂ ਆਉਂਦੀਆਂ ਨੇ, ਤੇ ਜਿੰਨੇ ਮਹੀਨੇ ਆਉਂਦੇ ਹਨ, ਉਹਨਾਂ ਸਮਾਂ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਰਹੀਏ। ਸਭ ਧਰਤੀ ਧਰਤੀ ਦੇ ਉੱਪਰ ਵਿਚਰਦੇ ਰਹੀਏ, ਤਾਂ ਵੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਰਹੀਏ। 18 ਭਾਰ ਬਨਸਪਤੀ ਸਾਰੀ ਦੀ ਪ੍ਰਾਪਤੀ ਹੋ ਜਾਵੇ, ਸਾਰੀ ਵਿਭੂਤੀ ਸੰਪਤੀ ਦੇ ਮਾਲਕ ਹੋ ਜਾਈਏ। 18 ਭਾਰ ਬਨਸਪਤੀ ਦੇ ਸਹਿਤ ਧਰਤੀ ਦੇ ਮੁਲਕ ਦੇ ਰਾਜੇ ਹੋ ਜਾਈਏ, ਤਾਂ ਵੀ ਨਾਮ ਨੂੰ ਜਪਦੇ ਰਹੀਏ। ਸੋ ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਧਰਤੀ ਧਰਤੀ ਤੇ ਰਹਿਣ ਵਾਲੇ ਸਾਰੇ ਜੀਵ ਵੀ ਜਪਦੇ ਨੇ। 18 ਭਾਰ ਬਨਸਪਤੀ ਵੀ ਜਿਸ ਦੇ ਨਾਮ ਨੂੰ ਜਪਦੀ ਹੈ, ਤਿਸ ਦੇ ਨਾਮ ਦੇ ਜਪ ਨੂੰ ਜਪਦੇ ਰਹੀਏ।
3: ਪਾਣੀ ਪਾਉਣ ਸਭ
0: ਇਸੇ ਪ੍ਰਕਾਰ ਸਭੇ ਪਾਣੀ ਜਿੰਨੇ ਵਰਣ ਦੇਵਤੇ ਨੇ, ਕਿਉਂਕਿ ਕਰੋੜਾਂ ਹੀ ਵਰਣ ਦੇਵਤੇ ਨੇ, ਉਹਨਾਂ ਦਾ ਵੀ ਅੰਤ ਨਹੀਂ। ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ, ਕੋਟ ਬ੍ਰਹਮਾ ਇੰਦਰ ਖਿਤੇ ਰਬ ਸਸ ਕਰੋਰ ਜਲੇਸ, ਜਲੇਸ ਜਲ ਏਸ਼ ਵਰਣ ਦੇਵਤਾ, ਜਿੰਨੇ ਪਾਣੀ ਕਹੇ ਜਾਂਦੇ ਨੇ, ਇਸ ਪ੍ਰਕਾਰ ਉਹ ਵਰਣ ਦੇਵਤੇ ਵੀ ਜਪਦੇ ਨੇ। ਪਾਉਣ ਸਭ 49 ਕਰੋੜ ਪਾਉਣਾ ਵੇਦਾਂਤੀਆਂ ਨੇ ਕਥਨ ਕੀਤੀਆਂ ਨੇ, ਉਹ ਸਾਰੀਆਂ ਪਾਉਣਾ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੀਆਂ ਹਨ।
3: ਅਗਨੀ ਪਾਤਾਲ
0: ਇਸੇ ਪ੍ਰਕਾਰ ਸਾਰੀਆਂ ਅਗਨੀਆਂ, ਚਾਰੇ ਅਗਨੀਆਂ ਪ੍ਰਤੱਖ ਨੇ, ਪ੍ਰਤੱਖ ਚੁੱਲ੍ਹੇ ਦੀ ਅੱਗ, ਜੰਗਲ ਦੀ ਅੱਗ, ਸਮੁੰਦਰ ਦੀ ਅੱਗ ਤੇ ਪੇਟ ਦੀ ਜਠਰ ਅਗਨੀ, ਸਾਰੀਆਂ ਅਗਨੀਆਂ ਵੀ ਜਿਸ ਨੂੰ ਜਪਦੀਆਂ, ਜਿਸ ਦੇ ਹੁਕਮ ਜਿਸ ਦੇ ਭਾਣੇ ਦੇ ਅੰਦਰ ਨੇ, ਲੱਖਾਂ ਆਕਾਸ਼ ਤੇ ਪਾਤਾਲ ਵੀ ਜਿਸ ਨੂੰ ਜਪਦੇ ਜਿਸ ਦੇ ਭਾਣੇ ਦੇ ਅੰਦਰ ਨੇ, ਲੱਖਾਂ ਪਾਤਾਲਾਂ ਆਕਾਸ਼ਾਂ ਦੇ ਜੀਵ ਜਿਸ ਦੇ ਭਾਣੇ ਦੇ ਅੰਦਰ ਉਸਦੇ ਨਾਮ ਨੂੰ ਜਪਦੇ ਹਨ।
3: ਖੰਡ ਸਭ
0: ਇਸੇ ਪ੍ਰਕਾਰ ਸਭੇ ਪੁਰੀਆਂ, ਇਹਨਾਂ ਦੇ ਵੀ ਮਾਲਕ ਹੋ ਜਾਈਏ। ਜਿਤਨੇ ਵੀ ਖੰਡ ਪ੍ਰਿਥਵੀ ਦੇ ਨੇ, ਉਹਨਾਂ ਦੇ ਵੀ ਮਾਲਕ ਹੋ ਜਾਈਏ। ਜਿੰਨੇ ਵੀ ਲੋਕਾਂ ਦੇ ਅੰਦਰ ਆਕਾਰ ਨੇ, ਉਹਨਾਂ ਦੇ ਉੱਪਰ ਹੁਕਮ ਕਰਨ ਵਾਲੇ ਹੋ ਜਾਈਏ, ਤਾਂ ਵੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਰਹੀਏ। ਇਸੇ ਪ੍ਰਕਾਰ ਸਾਰੀਆਂ ਪੁਰੀਆਂ ਦੇ ਲੋਕ ਵੀ ਜਿਸ ਨੂੰ ਜਪਦੇ ਨੇ, ਖੰਡਾਂ ਦੇ ਲੋਕ ਵੀ ਜਿਸ ਨੂੰ ਜਪਦੇ ਹਨ। ਇਸੇ ਪ੍ਰਕਾਰ
3: ਖੰਡ ਸਭ
0: ਭਾਈ, ਤਿਸ ਪਰਮੇਸ਼ਰ ਜੀ ਦਾ ਤਾਂ ਵੀ ਅੰਤ ਨਹੀਂ ਜਾਣਿਆ ਜਾ ਸਕਦਾ। ਸਭੇ ਪੁਰੀਆਂ, ਕਿੰਨੀਆਂ ਕੁ ਪੁਰੀਆਂ ਤਿਸ ਨੇ ਸਾਜੀਆਂ ਨੇ, ਕਿੰਨੇ ਕੁ ਖੰਡ ਤਿਸ ਪਰਮੇਸ਼ਰ ਜੀ ਨੇ ਸਾਜੇ ਨੇ, ਤਿਸ ਦਾ ਵੀ ਅੰਤ ਨਹੀਂ ਆਉਂਦਾ। ਜਿੰਨੇ ਵੀ ਨਾਮ ਲੋਕ ਦਾ, ਜਿੰਨੇ ਵੀ ਸਵਰਗ ਲੋਕ ਇਤਿਆਦਿਕ ਨੇ, ਜਿੰਨੇ ਵੀ ਪਾਤਾਲ ਲੋਕ ਇਤਿਆਦਿਕ ਨੇ, ਜਿੰਨੇ ਆਕਾਸ਼ ਲੋਕ ਨੇ, ਜਿੰਨੇ ਪਾਤਾਲ ਲੋਕ ਨੇ, ਲੂ ਆਕਾਰ, ਇਹਨਾਂ ਸਾਰਿਆਂ ਲੋਕਾਂ ਚ ਕਿੰਨੇ ਆਕਾਰ, ਕਿੰਨੀ ਸ੍ਰਿਸ਼ਟੀ ਪਰਮੇਸ਼ਰ ਜੀ ਨੇ ਪੈਦਾ ਕੀਤੀ ਏ, ਇਸ ਦਾ ਵੀ ਕੋਈ ਅੰਤ ਨਹੀਂ ਆਉਂਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਸਾਰਿਆਂ ਦੇ ਉੱਪਰ ਜਿੰਨੀ ਸ੍ਰਿਸ਼ਟੀ ਦੇ ਉੱਪਰ ਪਰਮੇਸ਼ਰ ਜੀ ਦਾ ਹੁਕਮ ਚੱਲਦਾ ਹੈ, ਓਨੀ ਸ੍ਰਿਸ਼ਟੀ ਦਾ ਉਰਵਾਰ ਪਾਰ ਨਹੀਂ ਜਾਣਿਆ ਜਾਂਦਾ, ਆਦ ਅੰਤ ਨਹੀਂ ਜਾਣਿਆ ਜਾਂਦਾ, ਕੋਈ ਗਿਣਤੀ ਨਹੀਂ ਆਉਂਦੀ ਹੈ। ਇਸ ਪ੍ਰਕਾਰ ਪਰਮੇਸ਼ਰ ਜੀ ਦੀ ਇਹ ਜਿਹੜੀ ਕਾਰ ਹੈ ਨਾ ਸ੍ਰਿਸ਼ਟੀ ਰੂਪੀ, ਇਹ ਕਹੀ ਨਹੀਂ ਜਾਂਦੀ। ਜਿਸ ਦੀ ਕਾਰ ਹੀ ਕਥਨ ਨਹੀਂ ਹੁੰਦੀ, ਜਿਸ ਦੀ ਕਿਰਤ ਹੀ ਕਥਨ ਨਹੀਂ ਹੁੰਦੀ, ਉਹ ਕਰਤਾ ਕਿਵੇਂ ਕਥਨ ਹੋਵੇ? ਜਿਸ ਦੀ ਕਾਰ ਦਾ ਹੀ ਅੰਤ ਨਹੀਂ ਆਉਂਦਾ, ਜਿਸ ਦੀ ਸ੍ਰਿਸ਼ਟੀ ਰੂਪੀ ਕਿਰਤ ਦਾ ਅੰਤ ਨਹੀਂ ਆਉਂਦਾ, ਉਸ ਕਰਤੇ ਦਾ ਕਿਵੇਂ ਅੰਤ ਲਿਆ ਜਾ ਸਕਦਾ? ਭਾਈ ਉਹ ਬੇਅੰਤ ਰੂਪ ਹੈ। ਅਖਿਆਣਾ ਦੇ ਨਾਲ ਆਖਣੇ ਵਾਲੇ ਹੋ ਕਰਕੇ, ਆਖ ਆਖ ਕੇ ਆਖਣੇ ਵਾਲੇ ਥੱਕ ਗਏ,
3: ਕਰ ਸਿਫਤੀ ਵਿਚਾਰ,
0: ਤੇ ਵਾਹਿਗੁਰੂ ਜੀ ਦੀਆਂ ਸਿਫਤਾਂ ਦੀ ਵਿਚਾਰ ਕਰਨੇ ਵਾਲੇ ਵਿਚਾਰਾਂ ਕਰ ਕਰਕੇ ਥੱਕ ਗਏ, ਪਰ ਤਾਂ ਵੀ ਤਿਸ ਦਾ ਅੰਤ ਨਾ ਆਇਆ। ਇਹ ਬਪੜੀ ਬੁੱਧੀ ਵਿਚਾਰੀ ਜੀਵ ਦੀ ਕੀ ਹੈ ਜੋ ਪਰਮੇਸ਼ਰ ਜੀ ਦਾ ਅੰਤ ਪਾ ਲਵੇ? ਇਹ ਤਾਂ ਜਿੱਡੇ ਵੱਡੇ ਪਰਮੇਸ਼ਰ ਜੀ ਨੇ, ਪਰਮੇਸ਼ਰ ਜੀ ਦੇ ਤ੍ਰਿਣ ਮਾਤਰ ਦਾ, ਰੋਮ ਮਾਤਰ ਦਾ ਵੀ ਅੰਤ ਨਹੀਂ ਲੈ ਸਕਦੇ। ਤੇ ਜੇ ਕੋਈ ਆਖਣਾ ਕਰੇ ਜੀ ਮੈਂ ਅੰਤ ਲੈ ਲਿਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗਤ ਨਹੀਂ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਜਿਹੜਾ ਆਖੇ ਮੈਂ ਅੰਤ ਲੈ ਲਵਾਂਗਾ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਕਹਿਣੇ ਵਾਲਾ ਹੀ ਮੂਰਖ ਹੈ। ਅਗਿਆਨੀ ਜਾਣੋ, ਜੜ ਜਾਣੋ, ਮੂਰਖ ਜਾਣੋ, ਮਹਾਂਮੂਰਖ ਜਾਣੋ, ਅੰਧ ਮੂਰਖ ਜਾਣੋ, ਘੋਰ ਮੂਰਖ ਜਾਣੋ, ਜਿਹੜਾ ਆਖੇ ਮੈਂ ਪਰਮੇਸ਼ਰ ਜੀ ਦਾ ਅੰਤ ਲੈ ਲਵਾਂਗਾ, ਗਵਾਰ ਹੈ, ਬੇਸਮਝ ਹੈ, ਨਿਕੰਮਾ ਹੈ। ਪਰਮੇਸ਼ਰ ਜੀ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ ਹੈ ਜੀਓ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਦੀ ਬੇਅੰਤਤਾਈ ਦਾ ਕਥਨ ਕਰਦੇ ਹਨ। ਮਹਾਰਾਜ ਜੇ ਕੋਈ ਬਹੁਤੀ ਸਮਰੱਥਾ ਵਾਲਾ ਹੋ ਜਾਵੇ, ਬਹੁਤੀ ਸ਼ਕਤੀ ਵਾਲਾ ਹੋ ਜਾਵੇ, ਫਿਰ ਤੇ ਪਰਮੇਸ਼ਰ ਜੀ ਦਾ ਅੰਤ ਲੈ ਹੀ ਸਕਦਾ ਹੋਵੇਗਾ ਨਾ। ਤੇ ਸਤਿਗੁਰੂ ਜੀ ਸਮਰੱਥਾ ਜਣਾਉਂਦੇ ਨੇ, ਅੱਖੀਂ ਪਰਣਾ ਜੇ ਫਿਰਾਂ, ਜੇ ਅੱਖਾਂ ਦੇ ਆਸਰੇ ਹੋ ਫਿਰਾਂ, ਅਰਥਾਤ ਇੰਨਾ ਬਲ ਆ ਜਾਵੇ ਅੱਖਾਂ ਦੀ ਨਜ਼ਰ, ਜਿੰਨੀ ਛੇਤੀ ਜਿੱਥੇ ਪਹੁੰਚ ਜਾਂਦੀ ਏ ਓਨੀ ਛੇਤੀ ਕੋਈ ਸਰੀਰ ਨਾਲ ਉੱਥੇ ਪਹੁੰਚਣੇ ਵਾਲਾ ਹੋ ਜਾਵੇ। ਧਰਤੀ ਤੋਂ ਨਜ਼ਰ ਚੁੱਕੀਏ, ਚੰਦ ਵੱਲ ਵੇਖੀਏ ਤੇ ਪਲ ਭਰ ਦਾ ਵੀ ਸਮਾਂ ਨਹੀਂ ਲੱਗਦਾ ਤੇ ਨਜ਼ਰ ਚੰਦ ਤੇ ਪਹੁੰਚ ਜਾਂਦੀ ਹੈ। ਸੂਰਜ ਵੱਲ ਤੱਕੀਏ ਤੇ ਬੜੇ ਅਲਪ ਕਾਲ, ਝੱਟ ਥੋੜੇ ਜਿਹੇ ਸਮੇਂ ਵਿੱਚ ਹੀ ਨਜ਼ਰ ਸੂਰਜ ਤੇ ਪਹੁੰਚ ਜਾਂਦੀ ਹੈ। ਰਾਤ ਨੂੰ ਤਾਰੇ ਦੇਖੀਏ ਜਿਹੜੇ ਸੂਰਜ ਤੋਂ ਵੀ ਉੱਚੇ ਨੇ, ਤੇ ਸਾਧ ਸੰਗਤ ਜੀ ਨਿਮਖ ਮਾਤਰ ਸਮੇਂ ਦੇ ਵਿੱਚ ਨਜ਼ਰ ਤਾਰਿਆਂ ਤੱਕ ਪਹੁੰਚ ਜਾਂਦੀ ਹੈ। ਕੋਈ ਏਡੇ ਬਲ ਵਾਲਾ ਹੋ ਜਾਵੇ, ਜਿੰਨੀ ਛੇਤੀ ਨਜ਼ਰ ਜਿੱਥੇ ਪਹੁੰਚਦੀ ਏ ਓਨੀ ਛੇਤੀ ਸਰੀਰ ਕਰਕੇ ਪਹੁੰਚ ਜਾਵੇ, ਇੰਨੀ ਸਮਰੱਥਾ ਵਾਲਾ ਹੋ ਜਾਵੇ। ਸੋ ਅੱਖੀ ਪਰਣਾ ਜੇ ਫਿਰਾਂ, ਇਸ ਪ੍ਰਕਾਰ ਅੱਖਾਂ ਪਰਨੇ ਫਿਰਨ ਵਾਲਾ ਹੋਵੇ, ਜਿੱਥੇ ਜਿੰਨੀ ਛੇਤੀ ਨਜ਼ਰ ਪਹੁੰਚਦੀ ਏ ਉੱਥੇ ਓਨੀ ਛੇਤੀ ਕੋਈ ਪਹੁੰਚਣੇ ਵਾਲਾ ਹੋ ਜਾਵੇ।
2: ਦੇਖਾਂ ਸਭ ਆਕਾਰ
0: ਤੇ ਸ੍ਰਿਸ਼ਟੀ ਦੇ ਅੰਦਰ ਦੇਵੀਆਂ ਦੇ, ਦੇਵਤਿਆਂ ਦੇ, ਜਕਸ਼ਾਂ ਦੇ, ਕਿੰਨਰਾਂ ਦੇ, ਗੰਧਰਵਾਂ ਦੇ, ਮਨੁੱਖਾਂ ਦੇ, ਇਸਤਰੀਆਂ ਦੇ, ਜੀਵਾਂ ਦੇ, ਜੰਤੂਆਂ ਦੇ, ਪਸ਼ੂਆਂ ਪੰਛੀਆਂ ਦੇ, ਧਰਤੀਆਂ ਦੇ ਅੰਦਰ, ਪਾਤਾਲਾਂ ਦੇ ਅੰਦਰ, ਪੁਰੀਆਂ ਦੇ ਅੰਦਰ, ਜਿੰਨੇ ਵੀ ਆਕਾਰ, ਜਿੰਨੇ ਜੀਵ ਜੰਤੂ ਪਰਮੇਸ਼ਰ ਜੀ ਨੇ ਬਣਾਏ ਨੇ ਸਮੇਤ ਦੇਵਤਿਆਂ ਦੇ, ਸਾਰਿਆਂ ਨੂੰ ਅੱਖਾਂ ਨਾਲ ਦੇਖ ਲਵਾਂ। ਅਰਥਾਤ ਇੰਨੀ ਦੇਵ ਦ੍ਰਿਸ਼ਟੀ ਵਾਲਾ ਹੋ ਜਾਵੇ, ਹਰ ਇੱਕ ਜੀਵ ਨੂੰ ਵੀ ਕੋਈ ਦੇਖਣ ਵਾਲਾ ਹੋ ਜਾਵੇ।
2: ਗਿਆਨੀ ਪੰਡਿਤਾਂ
0: ਇਸੇ ਪ੍ਰਕਾਰ ਗਿਆਨੀਆਂ ਦੇ ਪਾਸੋਂ, ਬ੍ਰਹਮ ਗਿਆਨੀਆਂ ਦੇ ਪਾਸੋਂ ਤੇ ਪੰਡਿਤਾਂ ਵਿਦਵਾਨਾਂ ਦੇ ਪਾਸੋਂ ਵੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਪੁੱਛਣੇ ਵਾਲਾ ਹੋ ਕਰਕੇ ਪੁੱਛਦਾ ਰਹਾਂ।
2: ਵੇਦ ਵਿਚਾਰ
0: ਚਾਰੇ ਵੇਦਾਂ ਦੇ ਵੇਦ ਪਾਠੀ ਤੇ ਛੇ ਸ਼ਾਸਤਰਾਂ ਦੀ ਵਿਚਾਰ ਕਰਨ ਵਾਲੇ ਜਿਹੜੇ ਪੰਡਿਤ ਨੇ, ਉਹਨਾਂ ਦੇ ਪਾਸੋਂ ਵੀ ਪਰਮੇਸ਼ਰ ਜੀ ਦੇ ਗੁਣਾਂ ਦੀ ਵਿਚਾਰ ਪੁੱਛਣੇ ਵਾਲਾ ਹੋ ਕਰਕੇ ਪੁੱਛਦਾ
2: ਰਹਾਂ।
0: ਜਿਹੜੇ ਦੇਵਤੇ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਹੋਏ ਨੇ ਉਹਨਾਂ ਤੋਂ ਵੀ ਪੁੱਛਾਂ, ਮਾਨਸ ਜਿਹੜੇ ਸ਼੍ਰੇਸ਼ਠ ਪੁਰਖ ਹੋਏ ਨੇ, ਗਿਆਨਵਾਨ, ਉਹਨਾਂ ਨੂੰ ਵੀ ਪੁੱਛਣਾ ਕਰੀਏ।
2: ਅਵਤਾਰ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਸੇ ਪ੍ਰਕਾਰ ਜਿਹੜੇ ਯੋਧੇ ਤੇ ਸੂਰਮੇ ਹੋਏ ਨੇ ਉਹਨਾਂ ਨੂੰ ਵੀ ਗੁਣ ਪੁੱਛੀਏ। ਜਿਹੜੇ ਅਵਤਾਰ ਹੋਏ ਨੇ, ਜਿਸ ਪ੍ਰਕਾਰ ਇੱਕ ਕਲਾ ਅਵਤਾਰ, ਦੋ ਕਲਾ ਅਵਤਾਰ, ਚਾਰ ਕਲਾ ਵਾਲੇ, ਅੱਠ ਕਲਾ ਵਾਲੇ, 14 ਕਲਾ ਵਾਲੇ, 16 ਕਲਾ ਵਾਲੇ, ਅਰਥਾਤ ਬਰਾਹ ਅਵਤਾਰ, ਮਾਸ਼ ਅਵਤਾਰ, ਕਸ਼ ਅਵਤਾਰ, ਨਰਸਿੰਘ ਅਵਤਾਰ, ਇਸੇ ਪ੍ਰਕਾਰ ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ, ਇਹਨਾਂ ਸਾਰਿਆਂ ਕ੍ਰਿਸ਼ਨਾ ਅਵਤਾਰ ਤੱਕ ਪਰਮੇਸ਼ਰ ਜੀ ਦੇ ਗੁਣਾਂ ਦੀ ਵਿਚਾਰ, ਮਹਿਮਾ ਤੇ ਵਡਿਆਈ ਪੁੱਛਣੇ ਵਾਲੇ ਹੋ ਕਰਕੇ ਪੁੱਛਦੇ ਰਹੀਏ।
2: ਸਿੱਧ ਸਮਾਧੀ ਸਭ ਸੁਣੀ
0: ਜਿਹੜੇ ਸਿੱਧ ਨੇ ਸਮਾਧੀਆਂ ਲਾਉਣ ਵਾਲੇ, ਉਹਨਾਂ ਦੇ ਕੋਲ ਜਾ ਕਰਕੇ ਉਹਨਾਂ ਦੀਆਂ ਵਿਚਾਰਾਂ ਨੂੰ ਵੀ ਸੁਣਨਾ ਕਰੀਏ।
2: ਦੇਖਾ ਦਰਬਾਰ
0: ਇਸ ਪ੍ਰਕਾਰ ਜਿੱਥੇ ਸਤਸੰਗ ਦਰਬਾਰ ਸੱਜਦਾ ਹੋਵੇ ਉੱਥੇ ਜਾ ਕਰਕੇ ਸੰਗਤ ਦੇ ਵੀ ਦਰਸ਼ਨ ਕਰੀਏ, ਉੱਥੇ ਵੀ ਵਾਹਿਗੁਰੂ ਜੀ ਦਾ ਜਸ ਸੁਣੀਏ।
2: ਅੱਗੇ ਸੱਚਾ ਸੱਚ ਨਾਏ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਤਾਂ ਵੀ ਤਿਸ ਦੇ ਗੁਣਾਂ ਦਾ ਅੰਤ ਨਹੀਂ ਆਉਂਦਾ। ਸਾਰੇ ਦੇਵਤੇ, ਸਾਰੇ ਅਵਤਾਰ, ਸਾਰਿਆਂ ਦੀ ਬੁੱਧੀ, ਸਾਰਿਆਂ ਦਾ ਗਿਆਨ, ਸਾਰਿਆਂ ਬ੍ਰਹਮ ਗਿਆਨੀਆਂ ਦੇ ਵਿਚਾਰ, ਸੰਗਤਾਂ ਦੀ ਵਿਚਾਰ, ਸਾਰਿਆਂ ਨੂੰ ਇੱਕ ਜਗ੍ਹਾ ਤੇ ਕਰ ਲਈਏ ਤਾਂ ਵੀ ਤਿਸ ਦਾ ਅੰਤ ਨਹੀਂ ਆਉਂਦਾ। ਅੱਗੇ ਸੱਚਾ ਸੱਚ ਨਾਏ ਭਾਈ, ਅੱਗੇ ਜੋ ਸੱਚਾ ਪਰਮੇਸ਼ਰ, ਜਿਸ ਦਾ ਨਾਮ ਵੀ ਸੱਚਾ ਹੈ, ਉਹ ਅੱਗੇ ਇਹਨਾਂ ਸਾਰੀਆਂ ਵਿਚਾਰਾਂ ਤੋਂ ਅੱਗੇ ਹੈ, ਸਾਰਿਆਂ ਦੀ ਪਹੁੰਚ ਤੋਂ ਅੱਗੇ ਹੈ। ਸੋ ਪਰਮੇਸ਼ਰ ਜੀ ਨਿਰਭਾਉ ਨੇ, ਭੈ ਤੋਂ ਰਹਿਤ ਹੋ ਜਾਣਾ ਕਰੀਏ, ਜੇਕਰ ਤਿਸ ਦੀ ਸਾਰ ਸ੍ਰੇਸ਼ਟ ਬੰਦਗੀ ਨੂੰ ਕਰਨਾ ਕਰੀਏ। ਸੋ ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਡਾ ਅੰਧਿਆਂ ਦਾ ਅੰਧਿਆਰ, ਇਹ ਅੰਧਤਾਈ ਕਿਵੇਂ ਦੂਰ ਹੋਵੇ? ਸਾਡੀ ਇਹ ਮਨਮੁਖਤਾਈ ਕਿਵੇਂ ਮਿਟੇ, ਮਹਾਰਾਜ ਤਿਸ ਦੀ ਨਦਰ ਸਵੱਲੀ ਕਿਵੇਂ ਪ੍ਰਾਪਤ ਹੋਵੇ। ਤੇ ਹਜ਼ੂਰ ਫਰਮਾਉਂਦੇ ਹਨ,
2: ਸੱਚਾ ਸੱਚ ਨਾਏ
0: ਭਾਈ ਪੁਰਬੋਕਤ, ਜਿਤਨੀਆਂ ਵਿਚਾਰਾਂ ਕਥਨ ਕੀਤੀਆਂ ਨੇ ਇਹਨਾਂ ਸਾਰਿਆਂ ਤੋਂ ਅੱਗੇ ਸੱਚਾ ਪਰਮੇਸ਼ਰ ਹੈ। ਸੱਚ ਨਾਏ, ਸੱਚੇ ਨਾਮ ਦੁਆਰਾ ਤਿਸ ਦੀ ਉਸਤਤ ਕਰਦੇ
2: ਰਹੀਏ।
0: ਜਿਹੜੇ ਪਰਮੇਸ਼ਰ ਜੀ ਭੈ ਤੋਂ ਰਹਿਤ ਨੇ, ਸਾਰਿਆਂ ਤੋਂ ਸਰਬ ਸ੍ਰੇਸ਼ਟ ਨੇ, ਉਸ ਦੇ ਨਾਮ ਨੂੰ ਜਪੀਏ ਤੇ ਡਰਾਂ ਤੋਂ ਰਹਿਤ ਹੋ ਜਾਂਦਾ ਜਾਈਦਾ ਹੈ। ਸੱਤ ਪ੍ਰਕਾਰ ਦੇ ਡਰ ਵੀ ਉਤਰ ਜਾਂਦੇ ਨੇ, ਕੋਈ ਡਰ ਨਹੀਂ ਰਹਿੰਦਾ।
2: ਹੋਰ ਕੱਚੀ ਮੱਤੀ ਕੱਚ ਪਿੱਚ
0: ਭਾਈ, ਹੋਰ ਜੇ ਕੋਈ ਯਤਨ ਤੇ ਸਾਧਨ ਕਰਨਾ ਕਰੀਏ ਕਿ ਇਵੇਂ ਪਰਮੇਸ਼ਰ ਜੀ ਦਾ ਅੰਤ ਲੈ ਲਈਏ, ਤੇ ਹੋਰ ਕੱਚੀ ਮੱਤੀ, ਉਹ ਮਤ ਕੱਚੀ ਹੀ ਜਾਣੋ, ਉਹ ਸਿੱਖਿਆ ਕੱਚੀ ਹੀ ਜਾਣੋ। ਕੱਚ ਪਿੱਚ ਤੇ ਕੱਚੇ ਜੀਵ ਉਸ ਦੇ ਵਿੱਚ ਪਰਚ ਜਾਂਦੇ ਹਨ। ਇਸ ਪ੍ਰਕਾਰ ਉਹਨਾਂ ਵਿੱਚ ਫਸ ਜਾਣ ਵਾਲੇ ਅਗਿਆਨੀਆਂ ਦੀ ਅੰਧਤਾਈ ਦੇ ਸਹਿਤ, ਅਗਿਆਨਤਾ ਦੇ ਸਹਿਤ ਵਿਚਾਰ ਹੈ। ਤੇ ਹਜ਼ੂਰ ਬਚਨ ਕਰਦੇ ਨੇ, ਉਹਨਾਂ ਅੰਧਤਾਈ ਵਾਲੇ ਮੂਰਖਾਂ ਦੀ, ਅੰਧਿਆਂ ਦੀ ਅੰਧਤਾਈ ਵਾਲੀ ਵਿਚਾਰ ਦੂਰ ਹੋ ਜਾਂਦੀ ਹੈ। ਕੱਚੀ ਮੱਤ ਦਾ ਤਿਆਗ ਕਰਨਾ ਕਰੀਏ ਤੇ ਵਾਹਿਗੁਰੂ ਜੀ ਨਿਰਭਾਉ ਜੀ ਜੋ ਭੈ ਵਿਣ ਨੇ ਤਿਸ ਦੇ ਗੁਣਾਂ ਨੂੰ ਕਥਨ ਕਰੀਏ।
2: ਨਾਨਕ ਕਰਮੀ ਬੰਦਗੀ,
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਕਰਮੀ ਤਿਸ ਵਾਹਿਗੁਰੂ ਜੀ ਦੀ ਕਰਮ ਬਖਸ਼ੀ ਦੇ ਨਾਲ, ਕਰਮੀ ਤਿਸ ਦੀ ਨਦਰ ਦੇ ਨਾਲ, ਨਦਰ ਸਵੱਲੀ ਦੇ ਨਾਲ, ਕਿਰਪਾ ਦੇ ਨਾਲ ਵਾਹਿਗੁਰੂ ਜੀ ਦੀ ਬੰਦਗੀ ਪ੍ਰਾਪਤ ਹੁੰਦੀ ਹੈ।
2: ਨਦਰ ਲੰਘਾਏ ਪਾਰ,
0: ਤੇ ਜਿਸ ਦੇ ਉੱਪਰ ਵਾਹਿਗੁਰੂ ਜੀ ਦੀ ਨਦਰ ਹੋ ਜਾਂਦੀ ਹੈ ਨਾ, ਨਾਨਕ ਨਦਰੀ ਨਦਰ ਨਿਹਾਲ, ਉਸ ਨੂੰ ਸਤਿਗੁਰੂ ਜੀ ਨਿਹਾਲ ਨਿਹਾਲ ਨਿਹਾਲ ਕਰ ਦਿੰਦੇ ਨੇ, ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ, ਤਿੰਨਾਂ ਸਮਿਆਂ ਦੇ, ਤਿੰਨਾਂ ਕਾਲਾਂ ਦੇ, ਤਿੰਨਾਂ ਲੋਕਾਂ ਦੇ ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ, ਜਿਨ੍ਹਾਂ ਨੂੰ ਕਰਮ ਬਖਸ਼ੀ ਪ੍ਰਾਪਤ ਹੋ ਜਾਂਦੀ ਏ। ਵਾਹਿਗੁਰੂ ਜੀ ਦੀ ਨਦਰ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦੀ ਏ। ਭਾਈ ਵਾਹਿਗੁਰੂ ਜੀ ਦੀ ਨਦਰ ਨਾਲ ਹੀ ਅਗਿਆਨਤਾ ਜਾਂਦੀ ਏ, ਵਾਹਿਗੁਰੂ ਜੀ ਦੀ ਨਦਰ ਦੇ ਨਾਲ ਹੀ ਸ੍ਰਿਸ਼ਟੀ ਤੋਂ ਤਰੀਦਾ ਹੈ, ਸੰਸਾਰ ਸਾਗਰ ਤੋਂ ਤਰੀਦਾ ਹੈ ਜੀਓ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਦੀ ਮਹਿਮਾ ਸਰਵਣ ਕਰਵਾਉਂਦੇ ਹਨ ਜੀਓ।
2: ਨਾ ਮੰਨਿਆ ਦੁਰਮਤ ਗਈ,
0: ਹੇ ਭਾਈ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਮੰਨਣ ਕਰਨੇ ਦੇ ਨਾਲ ਦੁਰਮਤ ਗਈ, ਖੋਟੀ ਮਤ ਚਲੀ ਗਈ। ਬਾਲਮੀਕ ਵਰਗੇ ਧਾੜਵੀ ਜਿਹੜੇ ਕੌਡੀ ਕੌਡੀ ਪਿੱਛੇ ਬੰਦਾ ਮਾਰਦੇ ਸਨ, ਸੱਤ ਰਿਸ਼ੀਆਂ ਦੇ ਪਾਸੋਂ ਨਾਮ ਮਿਲਿਆ ਤੇ ਬੰਦੇ ਮਾਰਨ ਵਾਲੀ ਖੋਟੀ ਮਤ ਚਲੇ ਗਈ। ਅਜਾਮਲ ਪਾਪੀ ਵੇਸਵਾਗਾਮੀ ਹੋ ਚੁੱਕਿਆ ਸੀ, ਸੱਤ ਪੁੱਤ ਵੇਸਵਾ ਤੋਂ ਪੈਦਾ ਕਰ ਦਿੱਤੇ, ਪਰ ਸਾਧੂ ਜਨਾਂ ਦੇ ਦੀਦਾਰ ਹੋਏ ਤੇ ਖੋਟੀ ਮਤ ਚਲੀ ਗਈ, ਪੁੱਤਰ ਦਾ ਨਾਮ ਨਾਰਾਇਣ ਰੱਖ ਕਰਕੇ ਤਰਿਆ। ਵੇਸਵਾ ਤਿਆਰ ਪਰ ਤਿਆਰ ਸਾਧ ਸੰਗਤ ਜੀ ਗਾਖ ਦੀ ਉਡੀਕ ਕਰਦੀ ਸੀ, ਦੱਤਾਤਰੇ ਦੀ ਨਜ਼ਰ ਉਸ ਦੇ ਉੱਪਰ ਪੈ ਗਈ, ਬਿਰਥਾ ਨਾ ਸਾਧ ਮਿਲਾਪ, ਉਸ ਦੀ ਉਹ ਖੋਟੀ ਮਾਤੀ ਚਲੀ ਗਈ, ਨਾਮ ਦਾ ਮੰਨਣ ਕਰਨੇ ਵਾਲੀ ਹੋ ਕਰਕੇ ਨਾਮ ਨੂੰ ਜਪਿਆ। ਤੇ ਜਿਹੜੀ ਵੇਸਵਾ ਨੂੰ ਸਾਧੂ ਨੇ ਤੋਤਾ ਦਿੱਤਾ ਸੀ, ਸਾਧੂ ਦੇ ਦੀਦਾਰ ਤੇ ਤੋਤੇ ਨੂੰ ਜਪਾਉਣ ਕਰਕੇ, ਤੋਤੇ ਦੁਆਰਾ ਜਪਣੇ ਕਰਕੇ, ਮਹਾਤਮਾ ਦੇ ਉਪਦੇਸ਼ ਦੁਆਰਾ ਨਾਮ ਦਾ ਮੰਨਣ ਕੀਤਾ ਤੇ ਵੇਸਵਾ ਦੀ ਖੋਟੀ ਕਿਰਤ ਕਰਨੇ ਵਾਲੀ ਮੱਤ ਉਸ ਦੀ ਚਲੀ ਗਈ। ਅੱਜ ਵੀ ਕਿੰਨੇ ਚੋਰ ਡਾਕੂ ਸਾਧ ਸੰਗਤ ਜੀ ਨਾਮ ਜਪ ਕੇ ਤਰਦੇ ਨੇ। ਬਾਬਾ ਬਿਧੀ ਚੰਦ ਸਾਹਿਬ ਜੀ ਪਹਿਲੇ ਜੀਵਨ ਦੇ ਵਿੱਚ ਚੋਰੀਆਂ ਕਰਦੇ ਸਨ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਨਦਰ ਸਵੱਲੀ ਵਿੱਚ ਆ ਗਏ, ਚਰਨਾਂ ਦੀ ਸ਼ਰਨ ਵਿੱਚ ਆ ਗਏ, ਉਹ ਚੋਰੀਆਂ ਕਰਨ ਵਾਲੀ ਮੱਤ ਚਲੀ ਗਈ। ਸਾਧ ਸੰਗਤ ਜੀ ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਜਿਹੜੇ ਨਾਮ ਦਾ ਮੰਨਣ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ, ਉਹਨਾਂ ਦੀ ਖੋਟੀ ਮੱਤ ਚਲੇ ਜਾਂਦੀ ਜਿਹੜੇ ਨਾਮ ਦਾ ਮੰਨਣ ਕਰਦੇ ਹਨ। ਉਹਨਾਂ ਦੀ ਬੁੱਧੀ ਦੇ ਅੰਦਰ ਸ੍ਰੇਸ਼ਟ ਮੱਤ ਦਾ, ਆਤਮ ਵਿਸ਼ੈਣੀ ਮੱਤ ਦਾ ਪ੍ਰਕਾਸ਼ ਹੋ ਆਇਆ ਹੈ, ਆਤਮ ਵਿਸ਼ੈਣੀ ਮੱਤ ਦਾ ਗਿਆਨ ਪ੍ਰਗਟ ਹੋ ਆਇਆ ਹੈ। ਭਾਈ ਜਿਹੜੇ ਨਾਮ ਦਾ ਮੰਨਣ ਕਰਦੇ ਨੇ, ਹਿਰਦੇ ਚੋਂ ਹਉਮੈ ਅਭਾਵ ਹੋ ਗਈ ਏ, ਮਿਟ ਗਈ, ਚਲੀ ਗਈ ਏ। ਜਪ ਕਰਨੇ ਦੇ ਨਾਲ, ਤਪ ਕਰਨੇ ਦੇ ਨਾਲ, ਸਾਧਨ ਕਰਨੇ ਦੇ ਨਾਲ, ਸੰਜਮ ਕਰਨੇ ਦੇ ਨਾਲ ਹਉਮੈ ਆਉਂਦੀ ਹੈ ਕਿ ਮੈਂ ਜਪ ਕੀਤਾ, ਮੈਂ ਤਪ ਕੀਤਾ, ਪਰ ਨਾਮ ਦਾ ਮੰਨਣ ਕਰਨੇ ਦੇ ਨਾਲ ਹਉਮੈ ਹਿਰਦੇ ਚੋਂ ਵਿਸਰ ਜਾਂਦੀ, ਭੁੱਲ ਜਾਂਦੀ, ਚਲੀ ਜਾਂਦੀ, ਅਭਾਵ ਹੋ ਜਾਂਦੀ, ਮਿਟ ਜਾਂਦੀ ਹੈ ਜੀਓ। ਤੇ ਨਾਮ ਦਾ ਜਪ ਕਰਨ ਵਾਲਿਆਂ ਦੇ ਨਾਮ ਨੇ ਸਾਰੇ ਰੋਗ ਗਵਾ ਦਿੱਤੇ, ਸਰੀਰ ਦੇ ਰੋਗ, ਮਾਨਸਿਕ ਰੋਗ, ਕਾਮ ਕ੍ਰੋਧ ਲੋਭ ਮੋਹੰਕਾਰ ਦੇ ਰੋਗ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ, ਜਨਮ ਅਤੇ ਮਰਨ ਦੇ ਵੱਡੇ ਭਾਰੀ ਰੋਗ ਨੂੰ ਵੀ ਨਾਮ ਨੇ ਗਵਾਇਆ ਹੈ ਜੀਓ। ਭਾਈ ਨਾਮ ਦਾ ਮੰਨਣ ਕਰਨੇ ਦੇ ਨਾਲ ਨਾਮ ਜਪਣੇ ਦਾ ਪਿਆਰ ਹਿਰਦੇ ਦੇ ਅੰਦਰ ਉਪਜਦਾ ਹੈ। ਪਹਿਲੀਆਂ ਅਵਸਥਾਵਾਂ ਦੇ ਵਿੱਚ ਜਨ ਸਾਧਾਰਨ ਦਾ ਪਿਆਰ ਨਹੀਂ ਹੁੰਦਾ ਨਾਮ ਦੇ ਨਾਲ, ਮੂਲ ਮੰਤਰ ਜਪਣਾ ਸ਼ੁਰੂ ਕਰ ਦੇਵੇ ਤੇ ਮਾਲਾ ਵਾਲੀ ਵੇਖੀ ਜਾਂਦਾ, ਹਾਲੇ ਤੇ ਅੱਧੀ ਵੀ ਨਹੀਂ ਹੋਈ, ਪੂਰੀ ਕਦੋਂ ਹੋਵੇਗੀ? ਜਪਜੀ ਸਾਹਿਬ ਦੇ ਅੰਗ ਗਿਣੀ ਜਾਂਦਾ, ਹਾਲੇ ਤੇ ਇੰਨੀਆਂ ਪੌੜੀਆਂ ਇੰਨੇ ਅੰਗ ਹੀ ਹੋਏ ਨੇ, ਪੂਰਾ ਕਦੋਂ ਹੋਏਗਾ? ਇਸ ਪ੍ਰਕਾਰ ਪਹਿਲਾਂ ਰਸ ਨਹੀਂ ਆਉਂਦਾ ਪਹਿਲੀਆਂ ਅਵਸਥਾਵਾਂ ਦੇ ਵਿੱਚ। ਸਤਿਗੁਰੂ ਜੀ ਬਚਨ ਕਰਦੇ, ਜਦੋਂ ਹਿਰਦੇ ਵਿੱਚ ਨਾਮ ਦਾ ਮੰਨਣ ਕਰ ਲਈਏ ਕਿ ਸੁਖਦਾਤਾ ਨਾਮ ਹੈ, ਤਾਰਨਹਾਰ ਨਾਮ ਹੈ, ਬਖਸ਼ਿਸ਼ਾਂ ਕਰਨ ਵਾਲਾ ਨਾਮ ਹੈ, ਦੁੱਖਾਂ ਨੂੰ ਮਿਟਣ ਵਾਲਾ ਨਾਮ ਹੈ, ਜਦੋਂ ਨਾਮ ਦਾ ਮੰਨਣ ਕਰ ਲਈਏ, ਨਿਸ਼ਚਾ ਕਰ ਲਈਏ ਨਾ, ਫਿਰ ਨਾਮ ਜਪਣੇ ਦਾ ਪਿਆਰ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ, ਉਪਜਦਾ ਪੈਦਾ ਹੁੰਦਾ ਹੈ।
2: ਸੁਖ ਪਾਇਆ
0: ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਪਿਆਰ ਪੈਦਾ ਹੋਇਆ, ਉਹਨਾਂ ਸਹਿਜੇ ਸਹਿਜ ਗਿਆਨ ਨੂੰ ਪਾਇਆ ਹੈ, ਸਹਿਜੇ ਉਹਨਾਂ ਨੇ ਸੁਭਾਵਿਕ ਹੀ ਸੁੱਖ ਨੂੰ ਪਾਇਆ ਹੈ, ਸਹਿਜੇ ਅਚੁੱਤ ਸੁੱਖ ਨੂੰ, ਆਤਮ ਸੁੱਖ ਨੂੰ ਤਿੰਨਾਂ ਹੀ ਪ੍ਰਾਪਤ ਕੀਤਾ ਹੈ। ਭਾਈ ਅੰਮ੍ਰਿਤ ਨਾਮ ਦਾ ਮੰਨਣ ਕਰਨੇ ਦੇ ਨਾਲ ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਸਹਿਜੇ ਸੁਭਾਵਿਕ ਹੀ ਉਤਪੰਨ ਹੁੰਦਾ ਹੈ। ਮਹਾਰਾਜ ਇਹ ਦਾਤਾਂ ਕਿੰਨਾਂ ਨੂੰ ਮਿਲਦੀਆਂ ਨੇ ਸਾਰੀਆਂ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸਤਿਗੁਰੂ ਜੀ ਤੋਂ ਮਿਲੇ ਹੋਏ ਅੰਮ੍ਰਿਤ ਨਾਮ ਨੂੰ ਆਪਣੇ ਮਨ ਦੇ ਅੰਦਰ ਵਸਾਇਆ ਹੈ।
2: ਨਾਮ ਰਤਨ ਹੈ।
0: ਮਹਾਰਾਜ ਇਹ ਨਾਮ ਕਿਹੋ ਜਿਹਾ ਏ? ਕਿਸੇ ਵਸਤੂ ਵਾਲਾ ਵਰਗਾ ਹੋਵੇਗਾ? ਤੇ ਸਤਿਗੁਰੂ ਜੀ ਬਚਨ ਕਰਦੇ, ਜਿਵੇਂ ਰਤਨ ਰਤਨ ਅਮੁੱਲਕ ਹੁੰਦੇ ਨੇ ਨਾ, ਇਹ ਨਾਮ ਰਤਨਾ ਵਰਗਾ ਹੈ, ਇਹ ਅਮੁੱਲਕ ਹੈ। ਇਹ ਤੇ ਕੰਚਨ ਸਿਓ ਪਾਈਆ ਨਹੀਂ ਤੋਲ, ਸੋਨੇ ਹੀਰੇ ਮੋਤੀਆਂ ਦੇ ਨਾਲ ਤੋਲ ਕੇ ਵੀ ਨਹੀਂ ਮਿਲਦਾ, ਅਮੁੱਲਕ ਰਤਨਾ ਵਰਗਾ ਇਹ ਨਾਮ ਅਮੁੱਲਕ ਹੈ ਜੀਓ। ਮਹਾਰਾਜ ਫਿਰ ਇਸ ਨਾਮ ਨੂੰ ਜਪਿਆ ਕਿੰਨਾ ਨੇ ਹੈ? ਹਜ਼ੂਰ ਫਰਮਾਉਂਦੇ ਨੇ, ਗੁਰਮੁਖ ਮੁਖੀ ਗੁਰੂ ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਗੁਰਮੁਖਾਂ ਨੇ ਧਿਆਇਆ, ਤੇ ਜਿਨ੍ਹਾਂ ਨੇ ਧਿਆਇਆ ਮਨ ਦੇ ਵਿੱਚ ਵਸਾਇਆ, ਸ਼ਾਂਤੀ ਸੁੱਖ ਉਹਨਾਂ ਨੇ ਪਾਇਆ, ਅਚੁੱਤ ਸੁੱਖ ਉਹਨਾਂ ਨੇ ਪਾਇਆ, ਸਹਿਜ ਸੁੱਖ ਉਹਨਾਂ ਨੇ ਪਾਇਆ, ਗਿਆਨਾਨੰਦ ਨੂੰ ਉਹਨਾਂ ਨੇ ਪਾਇਆ, ਸਾਰੇ ਰੋਗ ਉਹਨਾਂ ਦੇ ਮਿਟ ਗਏ, ਖੋਟੀ ਮੱਤ ਉਹਨਾਂ ਦੀ ਚਲੀ ਗਈ, ਹਿਰਦੇ ਦੇ ਅੰਦਰ ਇਸੇ ਪ੍ਰਕਾਰ ਆਤਮ ਵਿਸ਼ੈਣੀ ਮੱਤ ਦਾ ਪ੍ਰਕਾਸ਼ ਹੋ ਆਇਆ ਜਿਨ੍ਹਾਂ ਨੇ ਅੰਮ੍ਰਿਤ ਨਾਮ ਦਾ ਮੰਨਣ ਕੀਤਾ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਲੋਕ ਮਹੱਲੇ ਅਤੇ ਮਹੱਲਿਆਂ ਦੁਆਰਾ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪੌੜੀਆਂ ਦੁਆਰਾ ਵਾਹਿਗੁਰੂ ਜੀ ਦਾ ਜਸ ਕਥਨ ਕਰਕੇ ਕਿਰਪਾਲਤਾ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ, ਅਰਜੋਈਆਂ ਕਰੀਏ ਸਾਹਿਬ ਜੀ, ਆਪ ਜੀ ਨੇ ਕਿਰਪਾਲਤਾ ਕੀਤੀ ਏ, ਆਪਣੇ ਚਰਨਾਂ ਦੀ ਸ਼ਰਨ ਬਖਸ਼ੀਏ, ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਮਹਾਰਾਜ ਆਪ ਰਹਿਮਤ ਕਿਰਪਾਲਤਾ ਕਰਕੇ ਹਰ ਜਸ ਕਥਨ ਅਤੇ ਸਰਵਣ ਕਰਵਾਇਆ ਹੈ, ਕਿਰਪਾਲਤਾ ਕਰੋ ਮਹਾਰਾਜ, ਆਪਣੇ ਪਾਵਨ ਗੁਰੂ ਉਪਦੇਸ਼ਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਸਰਬਤ ਪ੍ਰਕਾਰ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਲੇਖਾ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ ਲੈ।

0: ਵਾਹਿਗੁਰੂ ਕੀ ਰਾਜ ਗੋਬਿੰਦਾ ਦੁਹਾ ਦੁਆਰਾ
1: ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਵਾਰ ਹੋਏ ਸਾਹਮਣੇ ਵਜੇ ਚੰਦ ਹੋਏ
0: ਉੜੀ ਦੁਆਰ ਕੀ ਕਰ ਬੁੜਾ ਬਸਾਰ ਕਾਂਗਾ ਵਜੇ ਪ੍ਰਾਣਾ ਨਾ ਕਾਂਗਾ
1: ਚਤਰ ਚਕਰ ਬਲਤੀ ਚਤਰ ਚਕਰ ਭੁਗਤੇ ਸਵਯੰ ਬਾਜ ਬੰਕਰ ਬਦਾ ਸਰਬ ਜੁਗਤੇ ਦੁਕਾ ਅਲੰਕਨਾ ਸੀਤਾ ਅਲੰਕ ਰੂਪ ਸਦਾ ਅੰਗ ਸੰਗੇ ਅਪੰਗੰ ਵਿਭੂਤੇ
0: ਦੇਵ ਗੋਬਿੰਦ ਸਵਦ ਗਾ ਬਦਨਾਨ ਗੋਬਿੰਦ ਸਿੰਘ ਜੀ ਕਾਲ ਪੁਰਖ ਸਾਹਿਬ ਦਰਬਾਰ
1: ਮੇ ਦਰਬਾਰ ਸਤਖੰਡ ਬਸਾਇ ਨਿਰੰਕਾਰ ਲਖਮੀ ਖੜੀ ਤੁਮਰੇ

ਖੂਕ ਮਲ ਹਰਿ ਗਜ ਗਦ ਹੈ ਵਿਭੂਤ ਦਾਰਿ ਗਿੱਧੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਖੂਕ ਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹੇ ਹੀ ਜਿਕੀ ਬਟਈਆ ਤੇਤ ਬੰਦਰਾ ਸਦੀਵ ਪਾਏ ਨਾ ਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛਿਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੇ ਚਿਤ ਛਾਉਣਾ ਸਭ ਦੂਤਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਅਤ ਤੁਗਉਨ ਕੇ ਜਈਆ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ ਜਿਤੇ ਵੱਡ ਗਿਆਨੀ ਤਿੰਨੋ ਜਾਨੀ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋ ਚਰਈਆ ਕਹਿ ਬਖਾਨੀ ਹੈ ਫਲ ਕੇ ਫਸਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੈ ਤਭੂਤ ਕੇ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਗ ਕੇ ਫਛਈਆ ਸੋ ਚਕੋਰ ਸਭ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕੌਲ ਨਾਵ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਥੇ ਨਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰ ਕੋ ਕਨਹਿਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਚਾਲ ਤੇ ਰਹਤ ਹੈ ਜੋ ਕਿ ਜੱਟ ਥਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਭੇਦ ਯੋਗ ਦੇਵ ਨੀਤ ਨੀਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਹੀ ਕਰਤ ਹੈ ਚੰਦਰਮਾਤ ਸੀਤਲ ਨਸੂਰ ਸਿਤ ਪਤ ਤੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਦ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸੇ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ ਬ੍ਰਹਮਾਰ ਬਿਸਨ ਕਿਤੇ ਵੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਗਨ ਨ ਪਰਤ ਏਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਗਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨਸੇ ਮਹੀਪ ਓ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਪੂਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਭੋਸ ਦੀ ਅਨੇਕਤਾ ਨਿਭਾਵਤ ਹੈ ਸੀਸ ਕੋ ਕਾਹ ਭਯੋ ਮੱਲ ਜੋ ਪੇ ਕਾਢਤ ਅਨੇਕ ਡੰਡ ਸੋ ਤੋ ਨਾ ਡੰਡੋ ਤੇ ਅਸ ਟਾਂਗ ਅਥ ਤੀਸ ਕੋ ਕਾਹ ਭਯੋ ਰੋਗੀ ਜੋ ਪੇ ਡਾਰਿਓ ਰਹੇ ਉਰਤ ਮੁਖ ਮਨ ਤੇ ਨਾ ਮੁੰਡ ਨੇ ਹੋ ਰਾਯੋ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਖ ਕੋ ਚਰਈਆ ਫਲ ਫੂਲ ਕੋ ਭਚਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਾ ਨ ਸੋ ਮਾਟੀ ਕੋ ਭਚਈਆ ਬੋਲ ਪੂਛ ਲੀਜ ਜੋਗ ਸੋ ਕਾਮਨ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟ ਪਰ ਲੋਕ ਸੋ ਨਾਚੋ ਹੀ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਗੋਰ ਘਨ ਕਰਿਓ ਹੀ ਕਰਤ ਹੈ ਏਕ ਪਾਏ ਠਾਂਡੇ ਸਦਾ ਬੰਨ ਮੇ ਰਹਤ ਬ੍ਰਿਜ ਫੂਕ ਫੂਕ ਪਾਉਂ ਭੂਮ ਸਰਾਵਕ ਥਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਜ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਿਹੀਨ ਮਹਾਦਾਨ ਮੈ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ ਜੈਸੇ ਇੱਕ ਸਵੰਗ ਕਹੂੰ ਜੋਗੀ ਆਬਰਾ ਕੀ ਬਨ ਕਬ ਹੂੰ ਸੰਨਿਆਸ ਵੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਕੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਤਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔਗਧ ਅਨੇਕ ਦਾ ਪੁਕਾਰ ਹੀ ਗਾਹ ਭਯੋ ਜੋ ਪਕਲ ਵਤਰ ਲਿਓ ਕਾਂਸ ਬੀਜ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ
कहा भयो फांसी डार बूढ़ो जड़ गंग धार डार डार फांस ठग मार मार डार ही डूबे नरक धार मूड ज्ञान के बिना विचार भावना विहीन कैसे ज्ञान को विचार ही ताप के सहित जो पे पाइये अताप नाथ तापना अनेक तन घायल सहत है जाप के किए तो जो पे पायत अजाप देव कूदना सदीव तुही तुही उचरत है नभ के उड़त जो पे नारायण पाइयत अनल आकाश पंछी डोल वो करत है आग में जरत गतराण की परत कर पताल के बस क्यों भुजंग न तरत है को भयो मुंडिया सन्यासी को जोगी भयो को ब्रह्मचारी को जति अनुमान वो हिंदू तुरक को राम जी इमाम साफी मानस की जात सब एक पहचान वो करता करीम सोई राज करहीम ओई दूसरो न भेद कोई भूल भ्रम मान बो एक ही की सेव सब ही को गुर देव एक एक ही स्वरूप सब एक ज्योत जान बो देहो राम सीत सोई पूजाओ निवाज ओई मान सब एक बयान एक को भ्रमाव है देवता देव जज गंधर्व तुरक हिंदू न्यारे न्यारे देशन के

ਸਦੈਵ ਭੇਵਨਾਥ ਹੈ, ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਤ ਹੈ। ਅਨਾਥ ਨਾਥ ਨਾਥ ਹੈ, ਅਭੰਜ ਭੰਜ ਹੈ ਸਦਾ, ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ। ਅਨੂਪ ਰੂਪ ਸਰੂਪ ਹੈ, ਅਛਿਜ ਤੇਜ ਮਾਨੀਏ, ਸਦੀਵ ਸਿੱਧ ਸੁੱਧ ਦਾ ਪ੍ਰਤਾਪ।

ਤਾਤਮਾਤ ਜਾਤ ਹੈ ਨ ਪਾਤ ਜਿਹਨ ਵਰਨ ਹੈ ਅਦੇਖ ਸੇ ਕਫੀਕ ਹੈ ਸਦੀਵ ਵਿਸ਼ਵ ਵਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਵਰਨ ਹੈ ਜਿਵੀ ਜਮਾਨ ਕੇ ਵਿਖੇ ਸਦੀਵ ਕਰਮ ਪਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸ਼ੇਖ ਆਨ ਮਾਨੀਏ ਨ ਜੰਤਰਮੈ ਨ ਤੰਤਰਮੈ ਨ ਮੰਤ੍ਰ ਬਸ ਆਵਈ ਪੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਏ ਅਗੰਜ ਆਦਿ ਦੇਵ ਹੈ ਕਹੋ ਸੁ ਕੈ ਸੁਪਾਈਏ ਜਿਮੀ ਜਮਾਨ ਕੇ ਵਿਖੇ ਸਮਸਤ ਇਕ ਜੋਤ ਹੈ ਨ ਘਾਟ ਹੈ ਨ ਬਾਟ ਹੈ ਨ ਘਾਟ ਬਾਟ ਹੋਤ ਹੈ ਨਹਾਨ ਹੈ ਨਵਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਏ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਾਤ ਹੈ ਨ ਮੰਤ੍ਰ ਹੈ ਨ ਮਿੱਤਰ ਹੈ ਨ ਤਾਤ

ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਬੀਨ ਸਦੀਪ ਸਰਬ ਕੋ ਕਰਤਾਰ ਬਰਨ ਚਹਿਨ ਨ ਚਕਰ ਜਾਗੋ ਚਕਰ ਚਹਿਨ ਆਕਾਰ ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ

ਸਭ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸ ਹਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵ ਅਖੰਡ ਭੂਮਾ ਕਾ ਚਲੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਲ ਵਿਚਾਰ ਜੇਤੇ ਜਾਨੀਏ ਸਭ ਚਾਰ ਆਦ ਦੇਵ ਅਪਾਰ ਸ੍ਰੀ

ਹਰ ਹਰ ਥਕੇ ਸਭੈ ਨਹੀਂ ਪਾਈਏ ਤਹ ਪਾਰ। ਨਾਰਦ ਆਦਿਕ ਬੇਦ ਬਿਆਸ ਗਮੂਨ ਮਹਾਨ ਅਨੰਤ, ਧਿਆਇ ਧਿਆਇ ਥਕੇ ਸਭੈ ਕਰ ਕੋਟ ਕਸ਼ਟ ਦੁਰੰਤ। ਗਾਏ ਗਾਏ ਥਕੇ ਗੰਧਰਵ ਨਾਚ ਪਛਰ ਪਾਰ, ਸੋਤ ਸੋਤ ਥਕੇ ਮਹਾਸੁਰ।

ਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮ੍ਰ ਬਿਧੁੰਸਨ ਮਹਿਕ ਮਥੇ ਦਾਨੋ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਉਸੇ ਮੈਂ ਖਾਸੁਰ ਮਰਦਨ ਰੰਭਕ ਪਰਦਨ ਆਦਿ ਬ੍ਰਿਤੇ ਡਾਵਰੂ ਡਵੰਗੇ ਬਵਰ ਬਵੰਗੇ ਬੁਜਾ ਫਰੰਗੇ ਤੇਜ ਬਰੰਗ ਲੰਗੁੜੀਆ ਫਾਂਦੇ ਆਯੁਧ ਬਾਂਧੇ ਸੈਨ ਬਿਮਰਦਨ ਕਾਲ ਸੁਰੰਗ ਅਸ਼ਟਾਇਦ ਚਮਕੇ ਭੂਖਣ ਦਮਕੇ ਅਧ ਸਿਧ ਚਮਕੇ ਫੁੰਗ ਫਨੰਗ ਜੈ ਜੈ ਉਸੇ ਮੈਂ ਖਾਸੁਰ ਮਰਦਨ ਰੰਭਕ ਪਰਦਨ ਤੈਤ ਜਿਣੰਗ ਚੰਡਾ ਸੁਰ ਚੰਡਨ ਮੁੰਡ ਬਿਮੁੰਡਨ ਖੰਡੇ ਅਖੰਡਨ ਖੂਨ ਖਿਤੇ ਦਾਮਨੀ ਦਮੰਗਣ ਸੁਜਾ ਫੁਰੰਗਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਬਿਬਰਖਣ ਦੁਸ਼ਟ ਪ੍ਰਕਾਰ ਖਣ

ਸਮਰਪਣ ਧਰਗ ਪਿਤਰ ਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਹਸਤ ਪ੍ਰਕਰਖਣ ਆਦ ਨੀਲ ਅਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਗੁਠਾ।

ਦੰਡ ਚਕਰ ਦੰਦਾਨ ਵਰਦਨ ਬਿੜਾਲ ਵਦੇ ਸਰਦਾਰ ਵਿਵਰਖਣ ਦੁਰਜਨ ਧਰਖਣ ਤੁਲ ਮਰਖਣ ਧਰਮ ਤੁਜੇ ਧੂਮਰਾਜ ਬਿਦੁਨ ਸੰਸਰੂਣਤ ਜੁਨ ਸੰਸੁੰਭ ਨ ਪਾਦਨ ਸੁੰਭ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਆਦ ਨੀਲ ਅਗਾਧ ਕਥੇ।

ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਿਤ ਕਈ ਉਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜਦਾ ਕਰ

ਫਿਰਿਓ ਕਰ ਫੇਸ ਤਪੋਧਨ ਕੇ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਨ ਧਰੇ ਬਹੁ ਨਿਆਸ ਕਰੇ ਮੁਹਕਾਰੇ ਦੀਨ ਦਿਆਲ ਅਕਾਲ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤਵਾ ਪ੍ਰਸਾਦ ਕਬਿਤ ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ ਛਤਰ ਧਾਰਿਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦੇਵਈਆ ਮਹਾ ਮਾਨ ਕੇ ਬਢਈਆ ਅਵਸਾਨ ਕੇ ਦੇਵਈਆ ਹੈ ਕਟਈਆ ਜਮ ਜਲ ਹੈ ਜੁਧ ਕੇ ਜਤਈਆ ਬਿਰੁੱਧ ਕੇ ਮਿਟਈਆ ਮਹਾ ਬੁੱਧ ਕੇ ਦੇਵਈਆ ਮਹਾ ਮਾਨ ਹੂ ਕੇ ਮਾਨ ਹੈ ਗਿਆਨ ਹੂ ਕੇ ਗਿਆਤਾ ਮਹਾ ਬੁੱਧ ਤਾ ਕੇ ਦਾਤਾ ਦੇਵ ਕਾਲ ਹੂ ਕੇ ਕਾਲ ਮਹਾ ਕਾਲ ਹੂ ਕੇ ਕਾਲ ਹੈ ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲ ਦਿਆਵੈ ਗੋਰ ਕਰ ਦੇਜਿ ਗੁਣ ਗਾਵੈ ਤੇਰੇ ਨਾਮ ਹੈ ਜੋਗ ਜੋਗ ਸਾਧ ਪੌਨ ਸਾਧਨਾ ਕਿਤੇ ਗਬਾਂ ਦੇ ਆਰਬ ਕੇ ਆਰਬੀ ਆਰਾਧ ਤੇਰੇ ਨਾਮ ਹੈ ਫਰਾ ਕੇ ਫਿਰੰਗੀ ਮਾਨ ਕੰਧਾਰੀ ਗੁਰੇ ਸਿਜਾਨੇ ਪਛਮਕ ਪਛਮੀ ਪਛਾਨ ਨਿਜ ਕਾਮ ਹੈ ਮਰਟਾ ਮੰਗਲ ਤੇਰੀ ਮਨ ਸੋ ਤਪੱਸਿਆ ਕਰ ਦਿੜ ਵੈ ਤਿਲੰਗ ਪਹਿਚਾਨ ਧਰਮ ਦਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆ ਕੇ ਮੈਂ ਚਲਤ ਹੈ ਰੋਹ ਕੇ ਰੋਹਲੇ ਮਾਗ ਦੇਸ਼ ਕੇ ਮੰਗੇਲੇ ਵੀਰ ਬੰਗ ਸੀ ਬੁੱਧਲੇ ਬਾਬ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚਿਨ ਮਚੀਨ ਕੇ ਸੀਸ ਨੇ ਆਵੇ ਤਿਬ ਤੇ ਧਿਆਏ ਦੁਖ ਦੇਹ ਕੇ ਦਲਤ ਹੈ ਜਿਨੇ ਦੋਹ ਦਿਆਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਦਾਮ ਫਲ ਫੂਲ ਸਿਉਂ ਫਲਤ ਹੈ ਦੇਵ ਦੇਵਤਾਨ ਕੋ ਸੁਰੇਸ਼ ਦਾਨ ਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਦਾ ਦੀਨ ਕਹੀਅਤ ਹੈ ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹੱਥੀ ਕੇ ਪੁਕਾਰ ਪਲ ਪਾਛੇ ਬਹੁ ਚਤ ਤਾਹੇ ਚਿਟਿਕ ਚਿੰਗਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਏ ਨਾ ਪਾਰ ਪੈ ਅਪਾਰ ਕੈ ਪਖਾਨੀਏ ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੈ ਕੇ ਮਾਨੀਏ ਜੰਤਰ ਹੂੰ ਨ ਜਾਤ ਜਾ ਕੇ ਬਾਬ ਹੂੰ ਨ ਮਾਏ ਤਾ ਕੇ ਪੂਰਨ ਪ੍ਰਭਾਗੀ ਸੋ ਛਟਾ ਕੇ ਅਨੁਮਾਨੀਏ ਤੇਜ ਹੂੰ ਕੋ ਤੰਤਰ ਹੈ ਕੈ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੈ ਗਜਾਨੀਏ ਤੇਜ ਹੂੰ ਕਤਾਰ ਹੈ ਗ ਰਾਜਸੀ ਕੋ ਸਰ ਹੈ ਗ ਸੁਧਤਾ ਕੋ ਘਰ ਹੈ ਗ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਬਨ ਕੋ ਹੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਗੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਗੁਰੁੱਧ ਕੋ ਅਭੂਤ ਹੈ ਕਿ ਅਛੇ ਅਬਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦੇਹੰਦਾ ਹੈ ਗਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰਨ ਕੇ ਸਾਲ ਹੈ ਕਿ ਮਿੱਤਰਨ ਕੋ ਬੋਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਯੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਸ੍ਰਿਹਨ ਨਰ ਹੈ ਵਿਸ਼ਵ ਕੋ ਭਰਨ ਹੈ ਕਿ ਆਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈਏ ਨ ਪਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ ਕੀ ਜਿਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲ ਗਾਵੈ ਹਬਸੀ ਹਲਬਿ ਧਾਵੈ ਪੂਰਬਿ ਨ ਪਾਰ ਪਾਵੈ ਅਸਤ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਦ ਅਦਵੈ ਅਬਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੁਹੱਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈ ਧਰਈਆ ਧਰੁਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾਵਤ ਛਾਛ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦਰੀ ਕੇ ਕੂਲ ਕੇ ਹੰਸਨੀ ਸੀ ਸੀ ਹਰੁਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ
पारसी पलाऊ गढ़ रूपा कैसे रामपुर सोरसी सुरंगाबाद निके रही झूल के चंपा सी चंदेरी गोट चांदनी सी चांदागढ़ कीरत ते हरी रही मालती सी फूल के फटक सी कैलाश कमाऊ गढ़ कांसीपुर सीसा सी सुरंगाबाद निके सोहियत है हिमा सी हिमालय हर हार सी हलापा नेर हंस कैसी हाजीपुर देखे मोहियत है चंदन सी चंपावती चंद्रमा सी चंद्रगीर चांदनी सी चंदगढ़ जोन जोहियत है गंगा सम गंग धार बकांसी बिलंदावाद कीरत तिहारी की उजियारी सोहियत है फरासी फिरंगी फरासी के दुरंगी मकरान के मृदंगी तेरे गीत गायत है भखरी कंधारी गोर गखरी गिरदे जचारी बौन के आहारी तेरो नाम ध्यायत है पूरब पलाऊ काम रूप कमाऊ सर्व टौर में विराज जहां जहां जाइयत है पूर्ण प्रताप चंद्र मंत्र ते अतापी।

ਗੁਰਬਾਣ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾ ਕੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਜੋ ਪਾਵਨ ਧਰਤੀ ਜਿਹੜੀ ਹੈ, ਮਹਾਰਾਜ ਜੀ ਨੇ ਆਪ ਬਚਨ ਕਰਨਾ ਕੀਤਾ ਕਿ ਮੋਹੇ ਮੋਹਿਆ ਜਾਣੈ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਇੱਥੇ ਅਸੀਂ ਹਾਜ਼ਰਾ ਹਜ਼ੂਰ ਹੋ ਕਰਕੇ ਜ਼ਾਹਰਾ ਜ਼ਹੂਰ ਹੋ ਕਰਕੇ ਅਸੀਂ ਵਰਤਾਂਗੇ, ਤਾਂ ਕਰਕੇ ਸਾਧ ਸੰਗਤ ਜੀ ਸੰਗਤਾਂ ਦੀ ਗੁਰਮੁਖ ਪਿਆਰਿਆਂ ਦੀ ਇਹ ਭਾਵਨਾ ਹੈ ਕਿ ਸਤਿਗੁਰੂ ਮਹਾਰਾਜ ਅੱਜ ਵੀ ਇੱਥੇ ਹਾਜ਼ਰ ਨਾਜ਼ਰ ਹਨ। ਇਹ ਭਾਵਨਾ ਦੀ ਗੱਲ ਹੈ, ਇਹ ਸ਼ਰਧਾ ਦੀ ਗੱਲ ਹੈ। ਜਿਨ੍ਹਾਂ ਦੇ ਕੋਲ ਸ਼ਰਧਾ ਦੀਆਂ ਅੱਖਾਂ ਹਨ, ਭਾਵਨਾ ਹਨ, ਭਾਵਨਾ ਹੈ, ਅੱਜ ਵੀ ਸਤਿਗੁਰੂ ਮਹਾਰਾਜ ਉਹਨਾਂ ਤੋਂ ਕਿੱਥੇ ਦੂਰ ਲਾਂਬੇ ਨਹੀਂ ਹਨ। ਉਹ ਭਾਵਨੀ ਦੀ ਅੱਖਾਂ ਦੇ ਨਾਲ ਅੱਜ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ, ਮੇਰੇ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਦੇ ਅੱਜ ਵੀ ਦਰਸ਼ਨ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਇੱਥੇ ਜ਼ਾਹਰ ਜ਼ਹੂਰ ਹਨ, ਹਾਜ਼ਰ ਹਜ਼ੂਰ ਹਨ। ਇਸ ਪਾਵਨ ਧਰਤੀ ਦੀ ਜੋ ਕਥਾ ਚੱਲ ਰਹੀ ਹੈ, ਮੈਂ ਬੇਨਤੀ ਕਰਾਂ ਪਿਆਰਿਓ, ਕਿਉਂਕਿ ਕਥਾ ਕਈ ਸਾਖੀਆਂ ਜਿਹੜੀਆਂ ਹਨ ਅਤੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਕਿਸੇ ਔਰ ਤਰੀਕੇ ਦੇ ਨਾਲ ਆਇਆ, ਉੱਥੇ ਅਸਥਾਨਾਂ ਦੇ ਵਿੱਚ ਸਾਖੀ ਕੁਛ ਔਰ ਹੁੰਦੀ ਹੈ, ਦੂਜੇ ਜਦੋਂ ਆਪਾਂ ਸਰੋਤ ਪੜ੍ਹਦੇ ਹਾਂ ਉਹਦੇ ਵਿੱਚ ਵੀ ਪਿਆਰਿਓ ਕੁਛ ਔਰ ਸਾਖੀ ਦੇ ਵਿੱਚ ਕੁਛ ਭੇਦ ਜਿਹੜਾ ਹੈ ਸਾਨੂੰ ਨਜ਼ਰ ਆਉਂਦਾ ਹੈ। ਕਹਿਣ ਦਾ ਮਤਲਬ ਇਤਿਹਾਸ ਬਹੁਤ ਵੱਡਾ ਹੈ, ਆਪਾਂ ਸਿਰਫ ਇੱਕੋ ਹੀ ਦਾਇਰੇ ਵਿੱਚ ਰਹਿ ਕਰਕੇ ਇੱਕੋ ਇਤਿਹਾਸ ਦੇ ਗ੍ਰੰਥ ਨੂੰ ਲੈ ਕਰਕੇ ਆਪਾਂ ਪੂਰਾ ਮੁਕੰਮਲ ਇਤਿਹਾਸ ਦੀ ਜਾਣਕਾਰੀ ਨਹੀਂ ਲੈ ਸਕਦੇ ਹਾਂ। ਜਿਸ ਤਰ੍ਹਾਂ ਕਿ ਕੱਲ੍ਹ ਵੀ ਕਈ ਗੁਰਮੁਖ ਪਿਆਰਿਆਂ ਨੇ ਬੇਨਤੀ ਕੀਤੀ, ਜੋ ਸ਼ਿਕਾਰਘਾਟ ਸਾਹਿਬ ਜੀ ਦਾ ਜੋ ਇਹ ਇਤਿਹਾਸ ਆਇਆ ਨਾ, ਜੋ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਿਕਾਰ ਖੇਡਦਿਆਂ ਹੋਇਆਂ ਜਦੋਂ ਉਸ ਪਹਾੜੀ ਦੇ ਉੱਤੇ ਆਏ ਨਾ ਪਿਆਰਿਓ, ਅਤੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਇੱਕ ਖਰਗੋਸ਼ ਦਾ ਇੱਕ ਸਾਹਾ ਜਿਹੜਾ ਹੈ, ਜਿਹਨੂੰ ਸਾਹਾ ਬੋਲਦੇ ਹਨ, ਖਰਗੋਸ਼ ਜਿਹਨੂੰ ਕਿਹਾ ਜਾਂਦਾ, ਤੀਰ ਮਾਰ ਕਰਕੇ ਉਹਨੂੰ ਵਿੰਨਣਾ ਕੀਤਾ, ਉਹਦਾ ਸ਼ਿਕਾਰ ਕਰਨਾ ਕੀਤਾ। ਕਈ ਜਿਹੜੇ ਮੁਗਲ ਜਿਹੜੇ ਸੀ ਨਾ, ਕਈ ਪਠਾਨ ਆਦਿਕ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਤਿਗੁਰੂ ਮਹਾਰਾਜ ਬਹੁਤ ਵੱਡੇ ਤੀਰਅੰਦਾਜ਼ ਹਨ, ਬਹੁਤ ਵੱਡੇ ਧੁਰੰਦਰ ਹਨ। ਮਹਾਰਾਜ ਜੀ ਦਾ ਉਹਨਾਂ ਨੇ ਜਦੋਂ ਸੁਣਿਆ ਕਿ ਮਹਾਰਾਜ ਜੀ ਤੀਰ ਚਲਾਉਂਦੇ ਅਤੇ ਕਈਆਂ ਦੇ ਵਿੱਚੋਂ ਦੀ ਪਾਰ ਹੋ ਕਰਕੇ ਤੀਰ ਨਿਕਲ ਜਾਂਦਾ, ਅਤੇ ਉਹਨਾਂ ਨੇ ਜਦੋਂ ਵੇਖਿਆ ਕਿ ਸਤਿਗੁਰੂ ਮਹਾਰਾਜ, ਅਸੀਂ ਤਾਂ ਸੁਣਿਆ ਕਈ ਕਤਾਰ ਦੇ ਵਿੱਚ ਬੰਦੇ ਖੜੋਤੇ ਹੋਏ। ਇਹ ਵੀ ਪਿਆਰਿਓ ਮੈਂ ਬੇਨਤੀ ਕਰਦਾ ਜਾਵਾਂ, ਇੱਕ ਦੋ ਵਾਰੀ ਕੀ ਹੋਇਆ, ਜਦੋਂ ਅਸੀਂ ਕਿਹਾ ਸੀ ਕਿ ਸਤਿਗੁਰੂ ਮਹਾਰਾਜ ਜੀ ਦੇ ਤੀਰ ਜਿਹੜੇ ਹਨ ਕਈਆਂ ਨੂੰ ਵਿੰਨ ਕਰਕੇ ਨਿਕਲ ਜਾਂਦੇ, ਉਹਨਾਂ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ, ਮਤਲਬ ਚਲੋ ਤੀਰ ਵਿੰਨ ਕੇ ਵੀ ਗਿਆ ਅਤੇ ਦੂਜੇ ਨੂੰ ਕਿਸ ਤਰ੍ਹਾਂ ਲੱਗੇਗਾ। ਮੈਂ ਉਹਨੂੰ ਬੇਨਤੀ ਕੀਤੀ ਕਿ ਭਾਈ ਕੋਈ ਬੰਦਾ ਕਤਾਰ ਵਿੱਚ ਹੋਵੇ, ਇਹ ਇਸ ਤਰ੍ਹਾਂ ਸੂਈ ਧਾਗੇ ਵਾਂਗੂ ਨਹੀਂ ਕਿ ਜਿਸ ਤਰ੍ਹਾਂ ਸੂਈ ਧਾਗਾ ਆਪਾਂ ਜਿੱਥੋਂ ਮਰਜ਼ੀ ਜਾ ਕਰਕੇ ਉਹਦੇ ਵਿੱਚੋਂ ਟਾਂਕਾ ਮਾਰ ਕੇ ਨਿਕਲ ਜਾਂਦੇ ਹਾਂ, ਇਸ ਤਰ੍ਹਾਂ ਨਹੀਂ। ਸਮਝੋ ਕੋਈ ਕਤਾਰ ਦੇ ਵਿੱਚ ਚਾਰ ਪੰਜ ਬੰਦੇ ਖੜੋਤੇ ਹੋਏ ਹਨ, ਇੱਕ ਦੇ ਪਿੱਛੇ ਇੱਕ, ਮਹਾਰਾਜ ਜੀ ਨੇ ਕੱਸ ਕੇ ਜੇ ਤੀਰ ਚਲਾਇਆ ਇੱਕ ਨੂੰ, ਦੂਜੇ ਨੂੰ, ਤੀਜੇ, ਚੌਥੇ ਨੂੰ ਵਿੰਨ ਕਰਕੇ ਮਹਾਰਾਜ ਜੀ ਦਾ ਤੀਰ ਜਿਹੜਾ ਧਰਤੀ ਵਿੱਚ ਜਾ ਕਰਕੇ ਧੱਸਦਾ ਸੀ।
ਉਹ ਜਿਹੜੇ ਵਿੰਨਣ ਵਾਲੇ ਤੀਰ ਉਹ ਤੀਰ ਵੀ ਵੱਖਰੇ ਹੋਇਆ ਕਰਦੇ। ਆਹ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਆ ਖਪਰਾ ਤੀਰ ਆਦਿਕ ਇਹੋ ਜਿਹੇ ਤੀਰ ਜਿਹੜੇ ਉਹ ਆਰ ਪਾਰ ਵਿੰਨ ਕਰਕੇ ਚਲੋ ਉਹ ਨਹੀਂ ਨਿਕਲਦੇ, ਉਹ ਤਾਂ ਪਿਆਰੇ ਉਹ ਸਿੱਧਾ ਝਟਕਾ ਸਕਦੇ ਸਨ। ਉਹ ਤੀਰ ਜਿਹੜੇ ਉਹ ਵੱਖਰੇ ਕਿਸਮ ਦੇ ਉਹਨੂੰ ਸੂਆ ਤੀਰ ਬੋਲਦੇ ਹਨ ਜਾਂ ਅਣਿਆਲਾ, ਜਿਹਦਾ ਫਲ ਬਹੁਤ ਜ਼ਿਆਦਾ ਮੋਟਾ ਨਹੀਂ ਹੁੰਦਾ, ਬਹੁਤ ਬਰੀਕ ਜਿਹਾ ਹੁੰਦਾ, ਸੂਏ ਵਾਂਗੂ ਹੁੰਦਾ। ਉਹ ਤੀਰ ਕਈਆਂ ਦੇ ਵਿੱਚੋਂ ਦੀ ਪਾਰ ਪਾ ਕਰਕੇ ਛਿੰਕ ਪਾ ਕਰਕੇ ਆਰ ਪਾਰ ਨਿਕਲ ਜਾਂਦਾ ਹੈ। ਸੋ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਅਸੀਂ ਤਾਂ ਸੁਣਿਆ ਕਿ ਆਪ ਜੀ ਸ਼ੇਰਾਂ ਦਾ ਸ਼ਿਕਾਰ ਕਰਦੇ ਹੋ, ਹਾਥੀਆਂ ਨੂੰ ਇਹ ਕਰਦੇ ਹੋ, ਹਿਰਨਾਂ ਦਾ ਸ਼ਿਕਾਰ, ਚੰਖਾਰ ਦਾ ਸ਼ਿਕਾਰ ਕਰਦੇ, ਰੋਸ ਜਿਹੜੇ ਹਨ ਉਹਨਾਂ ਨੂੰ ਮਾਰਨ ਵਾਲੇ, ਆ ਮਾਰਿਆ ਤਾਂ ਨਿੱਕਾ ਸਾਹਾ ਮਾਰਿਆ, ਕੀ ਕਾਰਨ ਹੈ ਮਹਾਰਾਜ? ਅਤੇ ਸਿੱਖਾਂ ਦੇ ਵੀ ਮਨ ਵਿੱਚ ਆਇਆ ਕਿ ਅੱਜ ਸਤਿਗੁਰੂ ਮਹਾਰਾਜ ਜੀ ਨੇ ਇਹ ਨਿੱਕਾ ਜਿਹਾ ਖਰਗੋਸ਼ ਜਿਹੜਾ ਇਹਦਾ ਸ਼ਿਕਾਰ ਕੀਤਾ, ਕੀ ਕਾਰਨ ਹੈ? ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਖਾਲਸਾ ਜੀ, ਉਹ ਤੁਸੀਂ ਦੇਖੋ। ਅਤੇ ਉਸ ਵੇਲੇ ਕਈ ਭਾਵਨਾ ਵਾਲੇ ਜਿਹੜੇ ਸੀ ਨਾ ਪਿਆਰੇ, ਉਹ ਉਹਨਾਂ ਦੇ ਵੇਖਦਿਆਂ ਉਹ ਖਰਗੋਸ਼ ਦੇ ਵਿੱਚੋਂ ਇੱਕ ਹਲਕੀ ਜੀ ਆਕ੍ਰਿਤੀ ਜਿਹੜੀ ਹੈ, ਜਿਹਨੂੰ ਆਪਾਂ ਸੂਖਸ਼ਮ ਸਰੀਰ ਬੋਲਦੇ ਹਾਂ, ਕਾਰਨ ਸਰੀਰ ਬੋਲਦੇ ਹਾਂ, ਸਾਡਾ ਆ ਜਿਹੜਾ ਸਰੀਰ ਜਿਹੜਾ ਨਾ ਇਹ ਅਸਥੂਲ ਸਰੀਰ ਹੈ, ਪੰਜ ਭੂਤਕ ਸਰੀਰ ਹੈ, ਸੇਮ ਇਹੀ ਆਕ੍ਰਿਤੀ ਦਾ ਪਿਆਰਿਓ ਇੱਕ ਸੂਖਸ਼ਮ ਸਰੀਰ ਹੁੰਦਾ, ਸਿਰਫ ਨਾ ਉਹ ਭਾਸਦਾ ਹੈ। ਜਿਸ ਤਰ੍ਹਾਂ ਇੱਕ ਹਲਕੀ ਜਿਹੀ ਆਕ੍ਰਿਤੀ ਬਣਦੀ, ਉਹਨੂੰ ਹੱਥ ਨਹੀਂ ਲਾ ਸਕਦੇ ਹਾਂ, ਉਹਨੂੰ ਤੁਸੀਂ ਨਾ ਸਪਰਸ਼ ਨਹੀਂ ਕਰ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹੋ। ਆ ਪ੍ਰੇਤ ਯੂਨੀ, ਦੇਵ ਯੂਨੀ ਜਿਹੜੀ ਹੈ, ਜਿੰਨੇ ਵੀ ਇਹਦੇ ਵਿੱਚ ਵਿਚਰਦੇ ਨਾ, ਉਹ ਇਹੀ ਸਰੀਰ ਦੇ ਵਿੱਚ ਹੁੰਦੇ। ਕਾਰਨ ਸਰੀਰ ਇਹਨੂੰ ਕਿਹਾ ਜਾਂਦਾ ਜਾਂ ਸੂਖਸ਼ਮ ਸਰੀਰ ਇਹਨੂੰ ਕਿਹਾ ਜਾਂਦਾ। ਇਹ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਤਿੰਨ ਤੱਤ ਦਾ ਹੁੰਦਾ। ਇਹਦੇ ਵਿੱਚ ਦੋ ਸਥੂਲ ਤੱਤ ਜਿਹੜੇ ਮਿੱਟੀ ਹੋ ਗਿਆ ਪਾਣੀ, ਇਹ ਸਥੂਲ ਤੱਤ ਇਹਦੇ ਵਿੱਚ ਨਹੀਂ ਰਹਿੰਦੇ ਹਨ। ਇੱਕ ਆਕ੍ਰਿਤੀ ਨਿਕਲੀ ਅਤੇ ਉਹ ਹਵਾ ਦੇ ਵਿੱਚ ਗਾਇਬ ਹੋ ਗਈ, ਅਤੇ ਉਹ ਵੇਖ ਕਰਕੇ ਭਾਵਨਾ ਵਾਲਿਆਂ ਨੇ ਕਿਹਾ ਸਤਿਗੁਰੂ ਮਹਾਰਾਜ ਆਹ ਖਰਗੋਸ਼ ਜਿਹੜਾ ਨਾ ਸਾਹਾ ਜਿਹੜਾ ਇਹਦੇ ਵਿੱਚੋਂ ਹੁਣੇ ਅਸਾਂ ਨੇ ਵੇਖਿਆ ਕਿ ਕੋਈ ਇੱਕ ਦਿਵੇ ਆਤਮਾ ਜਿਹੜੀ ਹੈ ਉਹ ਬਾਹਰ ਨਿਕਲੀ ਅਤੇ ਆਕਾਸ਼ ਦੇ ਵਿੱਚ ਅਲੋਪ ਹੋ ਗਈ। ਆ ਫੋਨ ਬੰਦ ਕਰ ਦਿਓ। ਇਸ ਤਰ੍ਹਾਂ ਜਦੋਂ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਅਤੇ ਇਹ ਵੀ ਪਿਆਰਿਓ ਯਾਦ ਰੱਖਣਾ ਚਾਹੀਦਾ, ਸਾਰਿਆਂ ਨੂੰ ਇਹ ਨਜ਼ਾਰਾ ਨਜ਼ਰ ਨਹੀਂ ਆਇਆ, ਬਹੁਤ ਥੋੜ੍ਹੇ ਭਾਵਨਾ ਵਾਲੇ, ਚੜ੍ਹਦੀ ਕਲਾ ਵਾਲੇ ਜਿਹੜੇ ਗੁਰੂ ਕੇ ਸਿੰਘ ਸੀ ਉਹਨਾਂ ਨੂੰ ਨਜ਼ਰ ਆਇਆ, ਬਾਕੀ ਦੇ ਹੈਰਾਨ, ਮੁਗਲ ਪਠਾਣ ਹੈਰਾਨ। ਉਹ ਕਹਿਣ ਲੱਗੇ ਮਹਾਰਾਜ ਇਹ ਕੀ ਗੱਲ ਹੈ? ਕੋਈ ਕਹਿੰਦਾ ਜੀ ਇਹਦੇ ਵਿੱਚੋਂ ਆਕ੍ਰਿਤੀ ਨਿਕਲੀ ਹੈ, ਕੋਈ ਰੂਹ ਨਿਕਲੀ ਉਹ ਆਕਾਸ਼ ਦੇ ਵਿੱਚ ਅਲੋਪ ਹੋ ਗਈ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਅਸਲ ਦੇ ਵਿੱਚ ਭਾਈ ਅਸੀਂ ਇਹਨੂੰ ਮਾਰਨਾ ਨਹੀਂ ਚਾਹੁੰਦੇ ਸੀ, ਇਹ ਤਾਂ ਸਾਡਾ ਪੂਰਵਲੇ ਜਨਮ ਦਾ ਸੇਵਾਦਾਰ ਹੈ, ਉਹਦਾ ਅਸਾਂ ਨੇ ਉਧਾਰ ਕਰਨਾ ਕੀਤਾ। ਫਿਰ ਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਮੂਲਾ ਖੱਤਰੀ ਜਿਹੜਾ ਹੈ ਅਸੀਂ ਉਹਦਾ ਉਧਾਰ ਕਰਨਾ ਕੀਤਾ। ਇਹਦੀ ਵੀ ਸਾਖੀ ਸਾਧ ਸੰਗਤ ਜੀ ਇੱਥੇ ਕਹਿਣੀ ਬਣਦੀ ਹੈ, ਸੰਗਤਾਂ ਨੂੰ ਪੂਰੇ ਇਤਿਹਾਸ ਦਾ ਪਤਾ ਲੱਗ ਜਾਵੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜਗਤ ਜਲੰਧੇ ਨੂੰ ਤਾਰ ਰਹੇ ਸਨ ਅਤੇ ਇੱਕ ਇਲਾਕਾ ਜਿਹੜਾ ਸਿਆਲਕੋਟ ਆ, ਸਿਆਲਕੋਟ ਦੇ ਵਿੱਚ ਅੱਜ ਵੀ ਪਿਆਰੇ ਉਹ ਪੁਰਾਤਨ ਅਸਥਾਨ ਜੋ ਪਾਕਿਸਤਾਨ ਦੇ ਵਿੱਚ ਰਹਿ ਗਿਆ, ਅੱਜ ਤਾਂ ਬਹੁਤ ਉਹ ਸਾਰੇ ਅਸਥਾਨ ਬੜੇ ਖਸਤੇ ਹਾਲਾਤ ਦੇ ਵਿੱਚ ਹਨ, ਲੇਕਿਨ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਵੰਡਵਾਰੀ ਨਹੀਂ ਹੋਈ ਸੀ, ਕਹਿੰਦੇ ਬਹੁਤ ਵੱਡਾ ਅਸਥਾਨ ਸੀ। ਅਤੇ ਉੱਥੇ ਪਿਆਰਿਓ ਇੱਕ ਪੁਰਾਤਨ ਉਹਦੀ ਮਸੀਤ ਵੀ ਹੈ ਅਤੇ ਉਹਦੇ ਵਿੱਚ ਉਹਦਾ ਗੁੰਮਜ ਜਿਹੜਾ ਹੈ, ਗੁੰਮਜ ਦੇ ਵਿੱਚ ਤ੍ਰੇੜ ਪਈ ਹੋਈ ਹੈ। ਸੋ ਉਹ ਮੈਂ ਆਪ ਜੀ ਨੂੰ ਹੁਣ ਬੇਨਤੀ ਕਰਾਂ, ਸਿਆਲਕੋਟ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗਏ ਜਗਤ ਜਲੰਧੇ ਨੂੰ ਤਾਰ ਰਹੇ ਸਨ, ਉੱਥੇ ਇੱਕ ਪੀਰ ਰਿਹਾ ਕਰਦਾ ਸੀ। ਇਹ ਬੜਾ ਕਮਾਲੀ ਸੰਤ ਸੀ, ਭਾਵ ਕਿ ਰਿਧੀਆਂ ਸਿੱਧੀਆਂ ਦਾ ਮਾਲਕ ਸੀ, ਸੱਚਾ ਸੀ। ਲੇਕਿਨ ਪਿਆਰਿਓ ਇਹਨੂੰ ਬੜਾ ਗੁੱਸਾ ਜਿਹਾ ਚੜ ਗਿਆ ਕਿਸੇ ਕਾਰਨ ਕਰਕੇ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਗਏ ਅਤੇ ਉਹਦਾ ਨਾਮ ਸੀ ਹਮਜ਼ਾ ਗੌਂਸ, ਸਤਿਗੁਰੂ ਮਹਾਰਾਜ ਜਦੋਂ ਉੱਥੇ ਗਏ ਉਸ ਪੀੜ ਦੇ ਨਾਲ, ਉਸ ਫਕੀਰ ਦੇ ਨਾਲ ਜਦੋਂ ਮੁਲਾਕਾਤ ਹੋਈ ਅਤੇ ਉਸ ਵੇਲੇ ਕਹਿੰਦੇ ਕਿ ਉਹ ਚਲੀਸਾ ਕੱਟ ਰਿਹਾ ਸੀ। ਉਹ ਚਲੀਸਾ ਕੱਟਦਾ ਇਹੋ ਜਿਹਾ ਉਹਨੇ ਪ੍ਰਬੰਧ ਕਰਨਾ ਕੀਤਾ, ਜਿਸ ਤਰ੍ਹਾਂ ਕਿ ਮੰਤਰਾਂ ਦੀ ਕੋਈ ਸਿੱਧੀ ਹੁੰਦੀ ਨਾ ਪਿਆਰਿਓ, ਇਹ ਤਾਂਤਰਿਕ ਲੋਕ ਜਾਂ ਜੰਤਰ ਮੰਤਰ ਤੰਤਰ ਕਰਦੇ,
ਇਹਨਾਂ ਦੀਆਂ ਸਿੱਧੀਆਂ ਦੇ ਲਈ ਕੋਈ ਚੀਜ਼ ਇਹਨਾਂ ਨੂੰ ਕੋਈ ਚੀਜ਼ਾਂ ਨੂੰ ਰੋਕਣਾ ਪੈਂਦਾ ਜਾਂ ਕੋਈ ਚੀਜ਼ ਨੂੰ ਜ਼ਿਆਦਾ ਉਹ ਇਸਤੇਮਾਲ ਕਰਦੇ। ਆਹ ਜਿਹੜਾ ਮੰਤਰ ਉਹਨੇ ਸਿੱਧ ਕਰਨਾ ਸੀ ਨਾ ਪਿਆਰਿਓ, ਇਹਦੇ ਵਿਧੀ ਸੀ, ਉਹਦੀ ਮਰਿਆਦਾ ਸੀ ਕਿ 40 ਦਿਨ ਇਹ ਇਕਾਂਤ ਗੁਫਾ ਦੇ ਵਿੱਚ ਰਹੇਗਾ, ਜਿੱਥੇ ਨਿੱਕੀ ਜੀ ਵੀ ਸੂਰਜ ਦੀ ਕਿਰਨ ਰੌਸ਼ਨੀ ਨਾ ਜਾਵੇ। ਇਹੋ ਜਿਹਾ ਪਿਆਰਿਓ ਇਹਨੇ ਪ੍ਰਬੰਧ ਕਰਨਾ ਕੀਤਾ, ਇਹੋ ਜਿਹਾ ਪ੍ਰਬੰਧ ਕਰਕੇ ਅੰਦਰ ਚੌਂਕੜਾ ਮਾਰ ਕੇ ਬੈਠ ਗਿਆ ਅਤੇ 40 ਦਿਨ ਤੱਕ ਨਾਲਦਿਆਂ ਨੂੰ ਕਹਿ ਦਿੱਤਾ ਕਿ ਭਾਈ ਸਾਰਿਆਂ ਨੂੰ ਰੋਕ ਲਾ ਦਿਓ, ਇੱਥੇ ਕੋਈ ਵੀ ਨਿੱਕੀ ਜੀ ਵੀ ਜਿਹੜੀ ਰੋਸ਼ਨਾਈ ਜਿਹੜੀ ਹੈ ਅੰਦਰ ਨਾ ਪਹੁੰਚੇ। ਇਸ ਤਰ੍ਹਾਂ ਪੂਰਾ ਉਹਦਾ ਕਮਰਾ ਜਿਹੜਾ ਉਹਨੇ ਪੈਕ ਕਰਨਾ ਕੀਤਾ, ਪੂਰੇ ਨੂੰ ਬੰਦ ਕਰਕੇ ਪਿਆਰਿਓ ਉਹ ਮੰਤਰਾਂ ਦੀ ਜਦੋਂ ਸਿੱਧੀ ਕਰ ਰਿਹਾ ਸੀ। ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਸ ਪਾਸੇ ਗਏ, ਜਦੋਂ ਪਤਾ ਚੱਲਿਆ ਕਿ ਹਮਜ਼ਾ ਗੌਂਸ ਇਸ ਤਰ੍ਹਾਂ ਇਹ ਮੰਤਰ ਦੀ ਸਿੱਧੀ ਕਰਨ ਦੇ ਲਈ ਉਹ ਬੈਠਿਆ ਹੋਇਆ, ਮੇਰੇ ਪਾਤਸ਼ਾਹ ਜੀ ਨੇ ਪੁੱਛਿਆ ਉਹਦੇ ਚੇਲੇ ਬਾਲਿਆਂ ਨੂੰ ਕਿ ਭਾਈ ਇਹ ਮਹਾਂਪੁਰਖ ਕਿਉਂ ਮੰਤਰ ਦੀ ਸਿੱਧੀ ਕਰ ਰਿਹਾ। ਉਹਨਾਂ ਨੇ ਕਿਹਾ ਕਿ ਪੀਰ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਚਨ ਕੀਤਾ ਕਿ ਇਹ ਨਗਰ ਜਿਹੜਾ ਨਾ ਸਿਆਲਕੋਟ ਦੇ ਲੋਕ ਬੜੇ ਬੇਈਮਾਨ ਬੰਦੇ ਹਨ, ਇਹ ਚੰਗੇ ਬੰਦੇ ਨਹੀਂ ਹਨ, ਇਹਨਾਂ ਨੇ ਸਾਡੇ ਪੀਰ ਦਾ ਦਿਲ ਦਿਖਾਉਣਾ ਕੀਤਾ ਅਤੇ ਉਹਦਾ ਬਚਨ ਮੋੜਨਾ ਕੀਤਾ, ਹੁਣ ਆ ਸਾਡਾ ਪੀਰ ਜਿਹੜਾ ਹੈ ਇਹ ਇਹੋ ਜਿਹਾ ਮੰਤਰ ਸਿੱਧ ਕਰਕੇ ਸਾਰੇ ਸ਼ਹਿਰ ਨੂੰ ਇਹ ਤਬਾਹ ਕਰਨਾ ਚਾਹੁੰਦਾ, ਤਾਂ ਕਰਕੇ ਇਹ ਮੰਤਰ ਦੀ ਸਿੱਧੀ ਕਰਨ ਦੇ ਲਈ ਅੰਦਰ ਬੈਠਿਆ ਹੋਇਆ, ਜਪ ਤਪ ਕਰ ਰਿਹਾ, ਖੁਦਾ ਕਾ ਨਾਮ ਲੈ ਰਿਹਾ। ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਕਾਹਦੇ ਲਈ, ਕਿ ਲੋਕਾਂ ਨੂੰ ਮਰਵਾਉਣ ਦੇ ਲਈ, ਸਾਰੇ ਨਗਰ ਨਿਵਾਸੀ ਲੋਕ ਜਿਹੜੇ ਹਨ ਉਹਨਾਂ ਨੂੰ ਖਤਮ ਕਰਨ ਦੇ ਲਈ। ਅਤੇ ਦੋਸ਼ ਕਿਹਦਾ? ਕਹਿੰਦੇ ਕੋਈ ਬੰਦਿਆਂ ਨੇ ਇਹਦੇ ਨਾਲ ਧੋਖਾ ਕੀਤਾ, ਫਰੇਬ ਕੀਤਾ। ਮਹਾਰਾਜ ਨੇ ਪੁੱਛਿਆ ਉਹ ਕੀ ਹੋਇਆ? ਕਹਿਣ ਲੱਗੇ ਕਿ ਇਹ ਜਿਹੜਾ ਹੈ ਸਾਈਂ ਜਿਹੜਾ ਨਾ ਹਮਜ਼ਾ ਗੌਂਸ, ਇਹਦੇ ਕੋਲ ਇੱਕ ਗ੍ਰਸਤੀ ਆਇਆ, ਉਹਨੇ ਆ ਕਰਕੇ ਬੇਨਤੀ ਕੀਤੀ ਕਿ ਫਕੀਰ ਸਾਈਂ, ਮੇਰੇ ਘਰ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੈ, ਮੇਰੀ ਝੋਲੀ ਤੁਸੀਂ ਹਰੀ ਭਰੀ ਕਰੋ, ਕਿਰਪਾ ਕਰੋ, ਮੈਨੂੰ ਪੁੱਤਰ ਦੀ ਦਾਤ ਦੇਣਾ ਕਰੋ। ਅਤੇ ਉਹਨੇ ਫਿਰ ਬਚਨ ਕੀਤਾ, ਠੀਕ ਹੈ ਭਾਈ, ਜੇ ਤੈਨੂੰ ਪੁੱਤਰ ਦੀ ਦਾਤ ਮਿਲ ਗਈ ਤੇ ਤੂੰ ਕੀ ਦੇਵੇਗਾ? ਉਹਨੇ ਕਿਹਾ ਜੋ ਆਪ ਜੀ ਬੋਲੋਗੇ ਮੈਂ ਆਪ ਜੀ ਨੂੰ ਦੇਣ ਦੇ ਲਈ ਤਿਆਰ ਹਾਂ। ਅਤੇ ਉਸ ਨੇ ਕਿਹਾ, ਫਕੀਰ ਨੇ ਬਚਨ ਕੀਤਾ, ਹਮਜ਼ਾ ਗੌਂਸ ਨੇ ਕਿਹਾ ਕਿ ਮੈਨੂੰ ਨਾ ਤੇਰੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਮੈਨੂੰ ਚਾਹੀਦਾ, ਇੱਕ ਪੁੱਤਰ ਮੈਨੂੰ ਦੇ ਦੇ। ਕਹਿਣ ਲੱਗਾ ਸਤਿਬਚਨ ਜੀ ਤੁਸੀਂ ਪੁੱਤਰਾਂ ਦੀ ਦਾਤ ਦਿਓ, ਕਿਰਪਾ ਕਰੋ। ਉਹਨੇ ਉਹਦੇ ਲਈ ਅਰਦਾਸ ਦੁਆ ਕਰਨੀ ਕੀਤੀ, ਉਹਦੀ ਅਰਦਾਸ ਦੁਆ ਦੇ ਨਾਲ ਕਹਿੰਦੇ ਪਿਆਰਿਓ ਉਹ ਗ੍ਰਸਤੀ ਦੇ ਘਰ ਦੇ ਵਿੱਚ ਸੰਤਾਨ ਦੀ ਉਤਪਤੀ ਹੋਈ, ਬੱਚਿਆਂ ਦਾ ਜਨਮ ਹੋਇਆ। ਹੁਣ ਮਾਂ ਬਾਪ ਨੂੰ ਬੱਚਿਆਂ ਦੇ ਨਾਲ ਪਿਆਰ ਹੁੰਦਾ, ਮੋਹ ਹੁੰਦਾ। ਫਿਰ ਜਦੋਂ ਉਸ ਨੂੰ ਹਮਜ਼ਾ ਗੌਂਸ ਨੂੰ ਪਤਾ ਚੱਲਿਆ ਕਿ ਭਾਈ ਇਹਦੇ ਘਰ ਦੇ ਵਿੱਚ ਸੰਤਾਨ ਦੀ ਉਤਪਤੀ ਹੋਈ, ਬੱਚੇ ਪੈਦਾ ਹੋ ਗਏ, ਲੇਕਿਨ ਇਹਨੇ ਹੁਣ ਤੱਕ ਸਾਡੇ ਕੋਲ ਨਹੀਂ ਆਇਆ। ਅਤੇ ਆਪ ਉਹਦੇ ਕੋਲ ਗਿਆ ਅਤੇ ਕਹਿਣ ਲੱਗਾ, ਦੇਖ ਭਾਈ ਤੂੰ ਤਾਂ ਬਹੁਤ ਤਰਲੇ ਕੀਤੇ, ਬਹੁਤ ਮਿੰਨਤਾਂ ਕੀਤੀਆਂ ਕਿ ਜੀ ਪੁੱਤਰ ਦੀ ਦਾਤ ਚਾਹੀਦੀ ਆ, ਸੰਤਾਨ ਦੀ ਦਾਤ ਚਾਹੀਦੀ ਆ, ਚੱਲ ਹੁਣ ਤਾਂ ਬੱਚੇ ਹੋ ਗਏ ਹਨ ਅਤੇ ਵਾਅਦੇ ਮੁਤਾਬਕ ਇੱਕ ਬੱਚਾ ਜਿਹੜਾ ਨਾ ਸਾਨੂੰ ਦੇ ਦੇ। ਅਤੇ ਉਸ ਵੇਲੇ ਉਸ ਗ੍ਰਸਤੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗਾ ਬਾਬਾ ਜੀ ਕਿ ਅਸੀਂ ਤੁਹਾਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ, ਸਾਡੇ ਬੱਚੇ ਹਨ, ਸਾਡਾ ਖੂਨ ਹੈ ਇਹ, ਅਤੇ ਅਸੀਂ ਨਹੀਂ ਦੇ ਸਕਦੇ ਹਾਂ, ਇਹਦੇ ਵੱਟੇ ਤੁਸੀਂ ਜੋ ਚਾਹੁੰਦੇ ਹੋ ਅਸੀਂ ਦੇਣ ਦੇ ਲਈ ਤਿਆਰ ਹਾਂ, ਪੈਸਾ ਲੈ ਲਿਓ, ਮਾਇਆ ਲੈ ਲਿਓ, ਕੋਈ ਜ਼ਮੀਨ ਜਾਇਦਾਦ ਕਹਿੰਦੇ ਹਾਂ, ਜੋ ਆਪ ਜੀ ਬੋਲੋਗੇ ਅਸੀਂ ਆਪ ਜੀ ਦੇ ਲਈ ਉਹ ਉਪਲਬਧ ਕਰਾ ਦੇਵਾਂਗੇ, ਲੇਕਿਨ ਬੱਚੇ ਨੂੰ ਨਹੀਂ ਦੇਣਾ ਹੈ। ਅਤੇ ਉਸ ਵੇਲੇ ਹਮਜ਼ਾ ਗੌਂਸ ਬਹੁਤ ਗੁੱਸੇ ਦੇ ਵਿੱਚ ਆਇਆ, ਗੁੱਸੇ ਵਿੱਚ ਆ ਕਰਕੇ ਕਹਿਣ ਲੱਗਾ, ਤੁਸੀਂ ਸਾਰੇ ਬੇਈਮਾਨ ਬੰਦੇ ਹੋ, ਸਾਰੇ ਗਲਤ ਬੰਦੇ ਹੋ, ਉਹਨੂੰ ਵੀ ਤੋਮਤਾਂ ਲਾਈਆਂ। ਅਤੇ ਉਹਨੇ ਇਹਦੀ ਸ਼ਿਕਾਇਤ ਜਿਹੜੀ ਹੈ ਪੰਚਾਇਤ ਦੇ ਵੱਲ ਕਰਨੀ ਕੀਤੀ, ਉੱਥੋਂ ਦੇ ਲੋਕਾਂ ਨੂੰ ਉਹਨੇ ਦੱਸਿਆ ਕਿ ਦੇਖੋ ਭਾਈ ਆਹ ਬੰਦਾ ਬੇਈਮਾਨ ਹੈ, ਇਹਨੇ ਵਾਅਦਾ ਖਿਲਾਫੀ ਕੀਤੀ। ਹੁਣ ਉਹ ਵੀ ਸਿਆਣੇ ਬੰਦੇ ਬੈਠੇ ਹੋਏ ਸਨ, ਉਹਨਾਂ ਨੇ ਫੈਸਲਾ ਉਹ ਗ੍ਰਸਤੀ ਦੇ ਵੱਲ ਕਰ ਦਿੱਤਾ, ਕਿਹਾ ਕਿ ਫਕੀਰ ਸਾਈਂ ਉਹਦੀ ਵੀ ਤਾਂ ਗੱਲ ਸਹੀ ਹੈ, ਉਹ ਆਪਣਾ ਬੱਚਾ, ਕੋਈ ਵੀ ਆਪਣਾ ਜਿਗਰ ਦਾ ਟੁਕੜਾ ਆਪਣਾ ਬੱਚਾ ਕਿਸ ਤਰ੍ਹਾਂ ਦੇਵੇਗਾ? ਜੇ ਉਹ ਕਹਿੰਦਾ ਕਿ ਨਹੀਂ ਦੇਣਾ ਤੇ ਤੂੰ ਜ਼ਬਰਦਸਤੀ ਕਿਉਂ ਮੰਗ ਰਿਹਾ, ਕਿਉਂ ਲੈ ਰਿਹਾ, ਨਾ ਲੈ, ਤੈਨੂੰ ਕੀ ਲੋੜ ਹੈ, ਚੱਲ ਤੂੰ ਤਾਂ ਫਕੀਰ ਹੈ, ਰੱਬ ਦਾ ਪਿਆਰਾ ਇਹ ਕੰਮ ਨਾ ਕਰ। ਲੇਕਿਨ ਪਿਆਰਿਓ ਉਹ ਸੁਣ ਕਰਕੇ ਹਮਜ਼ਾ ਗੌਂਸ ਬਹੁਤ ਗੁੱਸੇ ਵਿੱਚ ਆਇਆ, ਉਹਨੇ ਕਿਹਾ ਕਿ ਇਹ ਸਿਰਫ ਇੱਕ ਬੰਦਾ ਨਹੀਂ, ਸਾਰੇ ਨਗਰ ਨਿਵਾਸੀ ਬੇਈਮਾਨ ਹਨ। ਅਤੇ ਉਹਨੇ ਪ੍ਰਤਿਗਿਆ ਕਰ ਲਈ ਕਿ ਮੈਂ ਇਹੋ ਜਿਹਾ ਮੰਤਰ ਸਿੱਧ ਕਰਾਂਗਾ
ਜਦੋਂ ਇਹ ਮੇਰਾ ਮੰਤਰ ਸਿੱਧ ਹੋ ਗਿਆ, ਇਹ ਸਾਰਾ ਸ਼ਹਿਰ ਤਬਾਹ ਹੋ ਜਾਵੇਗਾ। ਮੇਰੇ ਪਾਤਸ਼ਾਹ ਜੀ ਨੂੰ ਜਦੋਂ ਪਤਾ ਚੱਲਿਆ, ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉੱਥੇ ਧੁਰਕੀ ਬਾਣੀ ਦਾ ਉਚਾਰਨ ਕਰਨਾ ਕੀਤਾ। ਜਦੋਂ ਮਹਾਰਾਜ ਜੀ ਨੇ ਬਾਣੀ ਦਾ ਉਚਾਰਨ ਕੀਤਾ ਪਿਆਰਿਓ, ਜਿਸ ਗੁਫਾ ਦੇ ਵਿੱਚ ਜਿਸ ਡੋਮ ਦੇ ਹੇਠ ਇਹ ਬੈਠ ਕਰਕੇ ਸਾਧਨਾ ਕਰ ਰਿਹਾ ਸੀ, ਕਹਿੰਦੇ ਮਹਾਰਾਜ ਜੀ ਕੀਰਤਨ ਕਰਦਿਆਂ ਕਰਦਿਆਂ ਪਿਆਰਿਓ ਇਸ ਤਰ੍ਹਾਂ ਬਿਜਲੀ ਜਾ ਕਰਕੇ ਉਹਦੇ ਉੱਤੇ ਪਈ, ਉਹਦੇ ਵਿੱਚ ਛੇਂਕ ਪੈ ਗਿਆ। ਸੂਰਜ ਦੀ ਕਿਰਨ ਜਿਹੜੀ ਹੈ ਰੋਸ਼ਨੀ ਜਦੋਂ ਅੰਦਰ ਗਈ ਤੇ ਉਸੇ ਵੇਲੇ ਉਹਦਾ ਚਲੀਸਾ ਜਿਹੜਾ ਜੋ ਉਹ ਕਰ ਰਿਹਾ ਸੀ ਨਾ ਜਪ ਤਪ, ਉਹ ਖਾਰਜ ਹੋ ਗਿਆ, ਉਹ ਮਰਿਆਦਾ ਰਹੀ ਨਹੀਂ ਤੇ ਉਦੋਂ ਉਹ ਮੰਤਰ ਜਿਹੜਾ ਨਹੀਂ ਫੁਰਿਆ। ਇਹ ਬਹੁਤ ਗੁੱਸੇ ਦੇ ਵਿੱਚ ਆਇਆ, ਆ ਕਰਕੇ ਜਦੋਂ ਬਾਹਰ ਨਿਕਲਦਾ ਤੇ ਪਤਾ ਚੱਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਨੇ ਸ਼ਬਦ ਦਾ ਗਾਇਨ ਕਰਨਾ ਕੀਤਾ, ਜਿਸ ਕਰਕੇ ਜਿਸ ਡੋਮ ਦੇ ਹੇਠ ਭਾਵ ਕੇ ਜਿਹੜਾ ਅਸਥਾਨ ਕਿਹਾ ਜਾਂਦਾ ਪਿਆਰਿਓ, ਅੱਜ ਵੀ ਉਹ ਅਸਥਾਨ ਮੌਜੂਦ ਹੈ ਕਰਕੇ ਪਤਾ ਨਹੀਂ ਤੇ ਅੱਜ ਜਾਂ ਪਹਿਲੇ ਸੀ, ਕਈਆਂ ਨੇ ਵੇਖਿਆ ਵੀ ਪਿਆਰਿਓ ਉਹਦੇ ਵਿੱਚ ਛੇਂਕ ਪਿਆ ਹੋਇਆ, ਤ੍ਰੇੜ ਆਈ ਹੋਈ ਹੈ। ਕਹਿੰਦੇ ਮਹਾਰਾਜ ਜੀ ਨੇ ਜਦੋਂ ਸ਼ਬਦ ਦਾ ਗਾਇਨ ਕਰਨਾ ਕੀਤਾ, ਤ੍ਰੇੜ ਪੈ ਗਈ, ਉਹਦੇ ਰਾਹੀਂ ਫਿਰ ਸੂਰਜ ਦੀਆਂ ਕਿਰਨਾਂ ਅੰਦਰ ਗਈਆਂ ਤੇ ਉਹਦਾ ਮੰਤਰ ਜਿਹੜਾ ਉਹ ਖਾਲੀ ਹੋ ਗਿਆ। ਗੁੱਸੇ ਵਿੱਚ ਆ ਕਰਕੇ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਇਹ ਤੁਸੀਂ ਗਲਤ ਕੰਮ ਕਰਨਾ ਕੀਤਾ, ਇਹ ਕਿਉਂ ਕੀਤਾ, ਮੈਨੇ ਤੁਹਾਡਾ ਕੀ ਵਿਗਾੜਿਆ। ਮਹਾਰਾਜ ਨੇ ਉਹਨੂੰ ਸਮਝਾਇਆ ਕਿ ਰੱਬ ਦੇ ਪਿਆਰੇ ਨਾ ਸਾਰਿਆਂ ਦਾ ਭਲਾ ਮਨਾਉਂਦੇ ਹਾਂ ਭਾਈ, ਤਾਂ ਹੀ ਤਾਂ ਆਪਾਂ ਰੱਬ ਦੇ ਪਿਆਰੇ ਅਖਵਾਉਂਦੇ ਹਾਂ, ਲੋਕ ਤਾਂ ਹੀ ਤਾਂ ਸਾਡਾ ਸਤਿਕਾਰ ਕਰਦੇ। ਜੇ ਆਪਾਂ ਧਾਰਮਿਕ ਲਿਬਾਸ ਪਾ ਕਰਕੇ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਹਾਂ, ਜੇ ਆਪਾਂ ਬੋਲੀਏ ਕਿ ਜੀ ਤੁਸੀਂ ਸਾਰੇ ਖੱਪ ਜਾਓ, ਮਰ ਜਾਓ, ਬਰਬਾਦ ਹੋ ਜਾਓ, ਕੋਈ ਅੱਗੇ ਨਾ ਆਵੇ, ਮੈਂ ਹੀ ਰਵਾਂ, ਤੇ ਗੱਲ ਬੜੀ ਖਰਾਬ ਹੋ ਜਾਵੇਗੀ। ਫਿਰ ਉਹ ਰੱਬ ਦਾ ਪਿਆਰਾ ਕਿਸ ਤਰ੍ਹਾਂ ਬਣਦਾ? ਕੋਈ ਤਾਂ ਇੱਕ ਆਮ ਵਿਅਕਤੀ ਵੀ ਇੰਨੀ ਈਰਖਾ ਨਹੀਂ ਕਰਦਾ, ਇੰਨਾ ਦੁਵੈਸ਼ ਨਹੀਂ ਰੱਖਦਾ। ਤੂੰ ਰੱਬ ਦਾ ਪਿਆਰਾ ਬਣ ਕੇ ਫਕੀਰ ਰਹਿ ਕਰਕੇ ਤੂੰ ਇੰਨਾ ਦੁਵੈਸ਼ ਕਰਨਾ ਕੀਤਾ? ਇੱਕ ਬੰਦੇ ਨੂੰ ਵੀ ਮਾਰਨਾ, ਉਹਨੂੰ ਤਕਲੀਫ ਦੇਣੀ ਬਹੁਤ ਵੱਡਾ ਗੁਨਾਹ ਹੈ, ਤੇ ਤੂੰ ਚਾਹੁੰਦਾ ਕਿ ਮੈਂ ਜਪ ਤਪ ਕਰਕੇ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵਾਂ, ਇਹ ਤਾਂ ਬਹੁਤ ਵੱਡਾ ਪਾਪ ਹੈ, ਇਹ ਪਾਪ ਤੋਂ ਬਚ ਜਾ, ਨਹੀਂ ਤਾਂ ਤੈਨੂੰ ਬਹੁਤ ਕਰੜਾ ਲੇਖਾ ਦੇਣਾ ਪਵੇਗਾ। ਤੇ ਉਹ ਕਹਿਣ ਲੱਗਾ, ਨਹੀਂ ਮਹਾਰਾਜ, ਤੁਹਾਨੂੰ ਪਤਾ ਨਹੀਂ, ਬੇਈਮਾਨਾਂ ਦਾ ਸ਼ਹਿਰ ਹੈ, ਸਾਰੇ ਬੇਈਮਾਨ ਹਨ। ਫਿਰ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਪਰਚੀ ਦੇ ਉੱਤੇ ਲਿਖਿਆ, ਭਾਈ ਮਰਦਾਨੇ ਨੂੰ ਕਿਹਾ ਕਿ ਜਾਓ, ਜਾ ਕਰਕੇ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਲੈ ਕਰਕੇ ਆਓ। ਤੇ ਉਹ ਗਏ, ਜਦੋਂ ਮੂਲਾ ਖੱਤਰੀ ਦੇ ਕੋਲ ਗਏ ਪਿਆਰਿਓ, ਤੇ ਉਸ ਵੇਲੇ ਇਹ ਆਪਣਾ ਸ਼ਾਹੂਕਾਰਾ ਕਰਦਾ ਸੀ। ਜਦੋਂ ਉਹਨੇ ਪਰਚੀਆਂ ਵੇਖੀਆਂ ਤੇ ਉਹਨੇ ਲਿਖ ਦਿੱਤਾ ਕਿ ਜਿਉਣਾ ਜਿਹੜਾ ਹੈ ਇਹ ਝੂਠ ਹੈ, ਮਰਨਾ ਸੱਚ ਹੈ। ਇੱਕ ਦਿਨ ਬੰਦੇ ਨੇ ਮਰ ਜਾਣਾ ਹੈ, ਚਾਰ ਦਿਨ ਦਾ ਇਹ ਖੇਡ ਹੈ ਪਿਆਰਿਓ। ਆਪਾਂ ਵੇਖ ਸਕਦੇ ਹਾਂ ਜਦੋਂ ਤੋਂ ਸੰਸਾਰ ਦੀ ਉਤਪਤੀ ਹੋਈ ਹੈ, ਜਿਹਨੂੰ ਆਪਾਂ ਜੀਵਨ ਸਮਝਦੇ ਹਾਂ, ਕਦੇ ਵੇਖੀਏ ਪਿਆਰਿਓ, ਕੁਛ ਸਾਲਾਂ ਦਾ ਇਹ ਖੇਡ ਹੈ, ਕੋਈ 50, 60, 70, 80, ਚਲੋ 100 ਸਾਲ, ਚਲੋ 110 ਸਾਲ, ਉਹ ਤੋਂ ਵੱਧ ਤਾਂ ਕੋਈ ਨਹੀਂ ਰਹੇਗਾ, ਇੱਕ ਦਿਨ ਤਾਂ ਖਤਮ ਹੋ ਜਾਣਾ। ਜੇ ਇਹ ਗਿਣਤੀ ਕਰੀਏ, ਜਦੋਂ ਤੋਂ ਸੰਸਾਰ ਪੈਦਾ ਹੋਇਆ ਉਹਦੀ ਕੋਈ ਗਿਣਤੀ ਨਹੀਂ ਹੈ ਪਿਆਰਿਓ, ਲੇਕਿਨ ਉਹਦੇ ਵਿੱਚ ਇੰਨਾ ਛੋਟਾ ਕਾਲ ਖੰਡ ਜਿਹੜਾ ਹੈ, ਉਹਦੇ ਲਈ ਆਪਾਂ ਗੁਮਾਨ ਕਰਦੇ ਹਾਂ, ਉਹਨੂੰ ਸੱਚ ਮੰਨਦੇ ਹਾਂ, ਉਹ ਅਸਲ ਦੇ ਵਿੱਚ ਸੱਚ ਨਹੀਂ ਹੈ। ਇਹ ਸੁਣ ਕਰਕੇ ਤੇ ਉਹ ਲਿਖ ਕਰਕੇ ਮਹਾਰਾਜ ਜੀ ਦੇ ਕੋਲ ਲੈ ਕਰਕੇ ਆਏ। ਮਹਾਰਾਜ ਨੇ ਕਿਹਾ, ਦੇਖ ਫਕੀਰ ਸਾਈਂ, ਤੂੰ ਕਹਿੰਦਾ ਕਿ ਬੇਈਮਾਨ, ਇੱਥੇ ਤਾਂ ਗੁਰਮੁਖ ਮਹਾਂਪੁਰਖ ਵੱਸਦੇ ਹਨ। ਤੇ ਨਾਲ ਭਾਈ ਬਾਲਾ ਜੀ ਨੂੰ ਕਿਹਾ ਕਿ ਜਾਓ, ਉਹਨੂੰ ਲੈ ਕੇ ਆਓ। ਜਦੋਂ ਮੂਲੇ ਨੂੰ ਲਿਆਉਣਾ ਕੀਤਾ ਤੇ ਮੂਲੇ ਨੂੰ ਕਿਹਾ ਕਿ ਭਾਈ, ਤੂੰ ਤਾਂ ਬ੍ਰਹਮ ਗਿਆਨੀ ਹੈ, ਇਹੋ ਜਿਹਾ ਉਪਦੇਸ਼ ਤੈਨੂੰ ਕਿੱਥੋਂ ਪ੍ਰਾਪਤ ਹੋਇਆ? ਉਹਨੇ ਸੱਚ ਸੱਚ ਦੱਸ ਦਿੱਤਾ ਕਿ ਸਤਿਗੁਰੂ ਮਹਾਰਾਜ, ਇਹ ਮੇਰਾ ਕੋਈ ਨਿੱਜੀ ਅਨੁਭਵ ਨਹੀਂ ਹੈ, ਇਹ ਸੁਣੀ ਸੁਣਾਈ ਗੱਲ ਹੈ। ਮੈਂ ਵਿਦਵਾਨ ਹਾਂ, ਮੈਂ ਸ਼ਾਸਤਰਾਂ ਨੂੰ ਪੜ੍ਹਦਾ ਹਾਂ, ਸ਼ਾਸਤਰਾਂ ਦੇ ਵਿੱਚ ਜੋ ਬਚਨ ਆਇਆ ਮੈਂ ਉਹ ਆਪ ਜੀ ਨੂੰ ਕਹਿ ਦਿੱਤਾ, ਲੇਕਿਨ ਮੈਂ ਕਮਾਈ ਨਹੀਂ ਕੀਤੀ, ਮੇਰਾ ਨਿੱਜ ਦਾ ਅਨੁਭਵ ਨਹੀਂ ਹੈ। ਫਿਰ ਮਹਾਰਾਜ ਨੇ ਕਿਹਾ ਕਿ ਜੇ ਇਹਨੂੰ ਆਪਣਾ ਅਨੁਭਵ ਬਣਾਉਣਾ, ਸਾਡੇ ਨਾਲ ਚੱਲ। ਫਿਰ ਗੁਰੂ ਮਹਾਰਾਜ ਜੀ ਦੇ ਨਾਲ ਹੋ ਗਿਆ, ਮਹਾਰਾਜ ਜੀ ਦੇ ਨਾਲ ਇੰਨੇ ਪਿਆਰਿਓ ਤਗੜੀ ਯਾਤਰਾ ਕੀਤੀ। ਫਿਰ ਵਾਪਸ ਜਦੋਂ ਆ ਰਿਹਾ ਸੀ, ਇਹ ਵੀ ਕਿਹਾ ਜਾਂਦਾ ਕਿਸੇ ਨੇ ਕੀ ਕੀਤਾ ਕਿ ਉਹਦੀ ਘਰਵਾਲੀ ਨੂੰ ਕਹਿ ਦਿੱਤਾ ਕਿ ਤੇਰਾ ਪਤੀ ਜਿਹੜਾ ਮੂਲਾ ਖੱਤਰੀ ਜਿਹੜਾ ਉਹ ਮਰ ਗਿਆ, ਉਹ ਜਿਹੜੇ ਸਾਧੂਆਂ ਦੇ ਨਾਲ ਗਿਆ ਸੀ ਮਰ ਗਿਆ ਕਰਕੇ, ਤੇ ਗਲਤ ਖਬਰ ਪਾ ਦਿੱਤੀ ਸੀ। ਉਹਦੀ ਘਰਵਾਲੀ ਕਹਿਣ ਲੱਗੀ ਕਿ ਭਾਈ, ਇਹ ਜੇ ਮਰ ਗਿਆ, ਮੈਂ ਜੀ ਕੇ ਕੀ ਕਰਾਂ, ਮੈਂ ਵੀ ਸਤੀ ਬਣ ਜਾਣਾ।
ਉਹ ਸਤੀ ਬਣਨਾ ਚਾਹੁੰਦੀ ਸੀ। ਮਹਾਰਾਜ ਅੰਤਰਜਾਮੀ ਜਾਣੀ ਜਾਣ ਜਾਣ ਗਏ। ਉਹਨਾਂ ਨੇ ਮਹਾਰਾਜ ਨੇ ਫਿਰ ਮੁੱਲੇ ਨੂੰ ਭੇਜ ਦਿੱਤਾ ਕਿ ਮੁੱਲਿਆ ਜਾ, ਤੇਰੀ ਘਰਵਾਲੀ ਨੂੰ ਬਚਾ ਲੈ। ਭਾਈ ਮੁੱਲਾ ਆਇਆ, ਆਪਣੀ ਘਰਵਾਲੀ ਨੂੰ ਬਚਾਉਣਾ ਕੀਤਾ, ਫਿਰ ਪਰਿਵਾਰ ਦੇ ਵਿੱਚ ਹੀ ਰਹਿਣ ਲੱਗ ਪਿਆ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਉੱਥੋਂ ਦੀ ਲੰਘ ਰਹੇ ਸਨ ਅਤੇ ਫਿਰ ਪਤਾ ਚੱਲਿਆ ਜੀ ਸਿਆਲਕੋਟ ਲਾਗੇ ਹੈ, ਅਤੇ ਨਾਲ ਦੇ ਸੇਵਕ ਕਹਿਣ ਲੱਗੇ ਮਹਾਰਾਜ ਮੁੱਲੇ ਦਾ ਨਗਰ ਆਇਆ, ਚਲੋ ਆਪਾਂ ਮੁੱਲੇ ਨੂੰ ਮਿਲ ਕੇ ਚੱਲੀਏ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਲੇਕਿਨ ਆਪਾਂ ਨਗਰ ਦੇ ਵਿੱਚ ਨਹੀਂ ਜਾਣਾ, ਉਹਨੂੰ ਵੀ ਇੱਥੇ ਬੁਲਾਓ ਜਿਹਦੇ ਨਾਲ ਪਿਆਰ ਹੁੰਦਾ ਨਾ ਪਿਆਰਿਓ, ਅੱਜ ਵੀ ਆਪਾਂ ਕਿਸੇ ਸ਼ਹਿਰ ਦੇ ਵਿੱਚੋਂ ਦੀ ਲੰਘਦੇ ਹਾਂ, ਚਲੋ ਅੱਜ ਜੇ ਮਿਲਣਾ ਨਾ ਹੋਵੇ ਆਪਾਂ ਫੋਨ ਤਾਂ ਲਾ ਦਿੰਦੇ, ਕਹਿ ਦਿੰਦੇ ਨਾ ਭਾਈ ਅਸੀਂ ਆਏ ਸੀ, ਚਲੋ ਮਿਲਣਾ ਸੀ ਲੇਕਿਨ ਮਿਲ ਨਹੀਂ ਸਕੇ। ਮਹਾਰਾਜ ਨੇ ਕਿਹਾ ਚਲੋ ਉਹਨੂੰ ਬੁਲਾ ਲਿਓ ਕਿ ਆ ਕਰਕੇ ਸਾਨੂੰ ਮਿਲ ਕੇ ਜਾਵੇ। ਜਦੋਂ ਉਹਦੇ ਪਰਿਵਾਰ ਦੇ ਵਿੱਚ ਗਏ ਅਤੇ ਉਸ ਵੇਲੇ ਉਹਦੀ ਘਰਵਾਲੀ ਨੂੰ, ਉਹਦੀ ਘਰਵਾਲੀ ਨੇ ਵੇਖ ਲਿਆ ਕਿ ਉਹੀ ਮਹਾਂਪੁਰਖੋਂ ਉਹਨਾਂ ਦੇ ਸੇਵਕ ਆ ਰਹੇ ਹਨ, ਸਿੱਖ ਆ ਰਹੇ ਹਨ, ਅਤੇ ਉਹਨੇ ਅੱਗੇ ਆ ਕਰਕੇ ਕਹਿਣ ਲੱਗੀ ਕੀ ਗੱਲ ਹੈ। ਇਹਦੇ ਮਨ ਵਿੱਚ ਆਇਆ ਕਿ ਲੱਗਦਾ ਕਿ ਉਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਪਤੀ ਨੂੰ ਫਿਰ ਤੋਂ ਮੁੱਲੇ ਨੂੰ ਨਾਲ ਲੈ ਕੇ ਚੱਲ ਜਾਣਗੇ, ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਉਹਨਾਂ ਨੇ ਕਿਹਾ, ਸਿੱਖਾਂ ਨੇ ਵਚਨ ਕੀਤਾ ਕਿ ਮੁੱਲਾ ਖੱਤਰੀ ਹੈ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਰ ਵਾਰ ਬੈਠੇ ਹੋਏ ਮਿਲਣਾ ਚਾਹੁੰਦੇ। ਉਹਨੇ ਝੂਠ ਕਹਿ ਦਿੱਤਾ, ਉਹਨੇ ਕਿਹਾ ਕਿ ਉਹ ਤਾਂ ਆਇਆ ਹੀ ਨਹੀਂ, ਉਹ ਤਾਂ ਹੈ ਹੀ ਨਹੀਂ ਘਰ ਦੇ ਵਿੱਚ, ਕਿੱਥੇ ਗਿਆ ਪਤਾ ਨਹੀਂ। ਕਹਿਣ ਲੱਗੇ ਭਾਈ ਉਹਨੂੰ ਦੱਸੋ ਅਸੀਂ ਅੱਗੇ ਚੱਲ ਜਾਣਾ ਹੈ, ਮਹਾਰਾਜ ਮਿਲਣਾ ਚਾਹੁੰਦੇ ਹਨ। ਅਤੇ ਘਰਵਾਲੀ ਨੇ ਦਬਕਾ ਮਾਰਿਆ, ਕਿਹਾ ਕਿ ਕੋਈ ਪਤਾ ਨਹੀਂ ਉਹਦਾ ਕਿੱਥੇ ਗਿਆ, ਐਵੇਂ ਮੂੰਹ ਚੱਕ ਕੇ ਆ ਜਾਂਦੇ ਹੋ। ਉਹ ਸਿੱਖ ਜਿਹੜੇ ਹਨ ਅਤੇ ਉਹ ਮਹਾਰਾਜ ਨੂੰ ਜਾ ਕਰਕੇ ਉਹਨਾਂ ਨੇ ਕਹਿ ਦਿੱਤਾ, ਮਹਾਰਾਜ ਮੂਲਾ ਤਾਂ ਘਰ ਵਿੱਚ ਨਹੀਂ ਆ, ਉਹਦੇ ਘਰਵਾਲੀ ਬੜੇ ਦਬਕੇ ਮਾਰਦੀ ਆ, ਉਹ ਕਹਿੰਦੀ ਹੈ ਕਿ ਤੁਹਾਡੇ ਨਾਲ ਹੀ ਗਿਆ, ਉਹਦਾ ਤਾਂ ਕੋਈ ਅਤਾ ਪਤਾ ਨਹੀਂ ਹੈ ਕਰਕੇ। ਫਿਰ ਥੋੜ੍ਹੀ ਦੇਰ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਦੂਜੇ ਸਿੱਖਾਂ ਨੂੰ ਭੇਜਿਆ ਕਿ ਜਾਓ ਭਾਈ ਵੇਖੋ ਉਹਨੂੰ, ਇਹ ਉਹ ਵੀ ਬੜਾ ਪਿਆਰਾ ਸੀ ਅਤੇ ਉਹਨੂੰ ਜਾਓ ਬੁਲਾਓ ਆਪਾਂ ਮਿਲ ਕੇ ਚੱਲੀਏ। ਫਿਰ ਘਰਵਾਲੀ ਨੇ ਪਿਆਰਿਓ ਇਸ ਤਰ੍ਹਾਂ ਉਹਨੇ ਤ੍ਰਿਆ ਚਰਿੱਤਰ ਚਲਨਾ ਕੀਤਾ, ਉਹਨੇ ਮੁੱਲੇ ਨੂੰ ਕਹਿ ਦਿੱਤਾ ਕਿ ਦੇਖ ਮੁੱਲਿਆ ਆਹ ਜਿਹੜੇ ਨਾ ਉਹ ਸਾਧ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਆਏ, ਮੈਨੂੰ ਲੱਗਦਾ ਕਿ ਉਹਨਾਂ ਨੇ ਤੈਨੂੰ ਫਿਰ ਤੋਂ ਆਪਣੇ ਨਾਲ ਲੈ ਕੇ ਚੱਲ ਜਾਣਾ, ਮੈਂ ਜਾਣ ਨਹੀਂ ਦੇਣਾ, ਖਬਰਦਾਰ ਤੂੰ ਜੇ ਗਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਉਹ ਕਹਿਣ ਲੱਗਾ, ਮੁੱਲੇ ਨੇ ਕਿਹਾ ਵੀ ਕਹਿੰਦੇ ਕਿ ਭਾਈ ਕੋਈ ਗੱਲ ਨਹੀਂ ਆ, ਮੈਂ ਮਿਲ ਕੇ ਆ ਜਾਵਾਂਗਾ, ਉਹ ਜ਼ਬਰਦਸਤੀ ਨਹੀਂ ਲੈ ਕੇ ਜਾਂਦੇ। ਮੈਨੂੰ ਪਤਾ ਕਿ ਭਾਈ ਮੈਂ ਹੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਜਦੋਂ ਵੀ ਜਾਣਾ ਆਪਾਂ ਮਿਲਣਾ ਹੈ, ਮੈਂ ਜ਼ਰੂਰ ਆਉਣਾ, ਮੈਂ ਮਿਲ ਕੇ ਆਵਾਂਗਾ, ਉਹਨਾਂ ਨੇ ਥੋੜ੍ਹੀ ਮੈਨੂੰ ਜ਼ਬਰਦਸਤੀ ਬੰਨ ਕੇ ਲੈ ਕੇ ਜਾਣਾ, ਚਲੋ ਆਏ ਆਪਾਂ ਸੇਵਾ ਕਰੀਏ। ਲੇਕਿਨ ਪਿਆਰੇ ਉਹਦੇ ਮਤ ਦੇ ਉੱਤੇ ਘਰਵਾਲੀ ਨੇ ਪਰਦਾ ਪਾ ਦਿੱਤਾ, ਉਹਨੇ ਕਹਿ ਦਿੱਤਾ ਕਿ ਖਬਰਦਾਰ, ਕਿਉਂਕਿ ਉਹਨੂੰ ਡਰ ਸੀ ਕਿ ਇੱਕ ਵਾਰੀ ਆ ਚੱਲ ਗਿਆ ਮੂਲਾ ਦੁਬਾਰਾ ਨਹੀਂ ਆਵੇਗਾ, ਉਹਦਾ ਹੀ ਬਣ ਜਾਵੇਗਾ, ਗੁਰੂ ਨਾਨਕ ਦੇਵ ਜੀ ਦਾ ਹੀ ਹੋ ਜਾਵੇਗਾ। ਉਹਨੇ ਦਬਕਾ ਮਾਰ ਕੇ ਰੋਕ ਲਿਆ ਅਤੇ ਉਹਦਾ ਚਰਿੱਤਰ ਚੱਲ ਗਿਆ ਪਿਆਰਿਓ ਮੁੱਲੇ ਖੱਤਰੀ ਦੇ ਉੱਤੇ। ਅਤੇ ਉਹਨੇ ਮੁੱਲੇ ਨੂੰ ਕਿਹਾ, ਇੱਕ ਕੰਮ ਕਰ, ਤੂੰ ਆ ਗੋਹੇ ਦੀਆਂ ਜਿੱਥੇ ਭਾਥੀਆਂ ਰੱਖੀਆਂ ਹੋਈਆਂ ਨਾ, ਇੱਥੇ ਤੂੰ ਲੁਕ ਜਾ, ਉੱਥੇ ਬੈਠ ਜਾ, ਮੈਂ ਅੱਗੇ ਜਾ ਕਰਕੇ ਉਹਨਾਂ ਨੂੰ ਰੋਕਦੀ ਹਾਂ। ਫਿਰ ਤੋਂ ਜਦੋਂ ਸਿੱਖ ਆਏ ਅਤੇ ਉਹਨਾਂ ਨੇ ਕਿਹਾ ਕਿ ਮੁੱਲਾ ਹੈ, ਅਤੇ ਮਾਈ ਨੇ ਕਹਿ ਦਿੱਤਾ ਕਿ ਉਹ ਤਾਂ ਨਹੀਂ ਹੈ। ਫਿਰ ਜਾ ਕਰਕੇ ਮਹਾਰਾਜ ਨੂੰ ਜਦੋਂ ਵਚਨ ਕੀਤਾ ਅਤੇ ਸਤਿਗੁਰੂ ਮਹਾਰਾਜ ਨੇ ਫਿਰ ਸੁੱਤੇ ਸਿੱਧੀ ਕਿਹਾ ਕਿ ਜੇ ਨਹੀਂ ਹੈ ਤਾਂ ਹੈ ਹੀ ਨਹੀਂ ਕਰਕੇ। ਮਹਾਰਾਜ ਜੀ ਦਾ ਵਚਨ ਤਤਕਾਲ ਪੂਰਾ ਹੋਇਆ ਪਿਆਰਿਓ। ਕਹਿੰਦੇ ਉਹੀ ਭਾਥੀਆਂ ਦੇ ਵਿੱਚ ਕੋਈ ਸੱਪ ਜਿਹੜਾ ਲੁਕਿਆ ਹੋਇਆ ਸੀ, ਜਦੋਂ ਥੋੜ੍ਹਾ ਕੁ ਖੜਾਕਾ ਹੋਇਆ, ਮੁੱਲੇ ਦਾ ਪੈਰ ਪਿਆ, ਉਹ ਸੱਪ ਨੇ ਡੰਗ ਮਾਰ ਦਿੱਤਾ, ਮੁੱਲਾ ਖੱਤਰੀ ਉੱਥੇ ਚਲਾਣਾ ਕਰ ਗਿਆ। ਫਿਰ ਜਦੋਂ ਇਹ ਉਹਨਾਂ ਨੂੰ ਸਿੱਖਾਂ ਨੂੰ ਤੋਰ ਕਰਕੇ ਉਹ ਜਦੋਂ ਆਉਂਦੀ ਵੇਖਦੀ, ਆਪਣੇ ਘਰ ਵਾਲੇ ਨੂੰ ਆਵਾਜ਼ ਮਾਰਦੀ ਕਿੱਥੇ ਆ, ਉਹ ਭੱਜਦਾ ਹੋਇਆ ਆਇਆ, ਕਹਿਣ ਲੱਗਾ ਮੈਨੂੰ ਸੱਪ ਨੇ ਡੰਗ ਮਾਰ ਦਿੱਤਾ, ਇਲਾਜ ਵੀ ਕਰਾਉਣਾ ਕੀਤਾ ਨਹੀਂ ਬਚਿਆ। ਫਿਰ ਭੱਜ ਕਰਕੇ ਉਹਦੀ ਘਰਵਾਲੀ ਗਈ, ਜਾ ਕਰਕੇ ਉਹਨੇ ਗੁਰੂ ਮਹਾਰਾਜ ਨੂੰ ਸ਼ਿਮਾ ਜਾਚਨਾ ਕੀਤੀ, ਬੇਨਤੀ ਕੀਤੀ, ਮਹਾਰਾਜ ਗਲਤੀ ਹੋਈ ਹੈ, ਚਲੋ ਜਿਸ ਤਰ੍ਹਾਂ ਹੈ ਇਹ ਹੈ ਤਾਂ ਤੁਹਾਡਾ ਹੀ ਹੈ, ਨਾ ਬਖਸ਼ ਲੈਣਾ ਕਰੋ ਮਹਾਰਾਜ, ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ। ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਚਨ ਕੀਤਾ ਕਿ ਇਹਦਾ ਹੁਣ ਉਧਾਰ ਜਿਹੜਾ ਹੁਣ ਨਹੀਂ ਹੋਵੇਗਾ, ਹੁਣ ਤਾਂ ਕੰਮ ਹੋ ਗਿਆ ਭਾਈ, ਜਦੋਂ ਅਸੀਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ ਉਸ ਵੇਲੇ ਇਹਦਾ ਉਧਾਰ ਕਰਾਂਗੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਚਨ ਕੀਤਾ। ਸਾਖੀਕਾਰ ਇਹ ਵੀ ਕਹਿੰਦੇ ਹਨ, ਜਦੋਂ ਪਿਆਰਿਓ ਆਪਾਂ ਇਹ ਪੰਕਤੀ

ਕੌੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਕਿ ਮੂਲਾ ਖੱਤਰੀ ਦੇ ਪ੍ਰਤੀ ਉੱਥੇ ਸਿਆਲਕੋਟ ਦੇ ਵਿੱਚ ਇਹ ਬਚਨ ਉਚਾਰਨ ਕਰਨੇ ਕੀਤੇ। ਫਿਰ ਉਹੀ ਜੂਨੀਆਂ ਨੂੰ ਭੋਗਦਾ ਹੋਇਆ ਜਦੋਂ ਇੱਥੇ ਹਜ਼ੂਰ ਸਾਹਿਬ ਸ਼ਿਕਾਰ ਘਾਟ ਦੀ ਧਰਤੀ ਦੇ ਉੱਤੇ ਖਰਗੋਸ਼ ਦੀ ਯੋਨੀ ਦੇ ਵਿੱਚ ਜਦੋਂ ਭਟਕ ਰਿਹਾ ਸੀ, ਮੇਰੇ ਸਤਿਗੁਰੂ ਮਹਾਰਾਜ ਜੀ ਨੇ ਇੱਕੋ ਤੀਰ ਚਲਾ ਕਰਕੇ ਉਹਨੂੰ ਚਿੱਤ ਕਰਨਾ ਕੀਤਾ, ਉਹਦਾ ਉਧਾਰ ਕਰਨਾ ਕੀਤਾ, ਉਹਦੀ ਸਦਗਤੀ ਕਰਨੀ ਕੀਤੀ। ਤਾਂ ਹੀ ਫਿਰ ਜੋ ਸਿੰਘਾਂ ਨੇ, ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਜੋ ਵਚਨ ਕੀਤਾ, ਮਹਾਰਾਜ ਇਹਦੇ ਵਿੱਚੋਂ ਕੁਛ ਅਕਸ਼ ਨਿਕਲਿਆ, ਕੋਈ ਰੂਹ ਨਿਕਲੀ ਅਤੇ ਅਸੀਂ ਖੁਦ ਵੇਖਿਆ, ਉਹ ਪ੍ਰਗਟ ਹੋ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਇੱਕਦਮ ਆਕਾਸ਼ ਵੱਲ ਚੱਲ ਗਈ, ਅਲੋਪ ਹੋ ਗਈ। ਫਿਰ ਮਹਾਰਾਜ ਨੇ ਕਿਹਾ ਕਿ ਸਿੱਖੋ, ਇਹ ਉਹ ਮੂਲਾ ਖੱਤਰੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਮਹਾਰਾਜ ਜੀ ਤੋਂ ਬੇਮੁੱਖ ਹੋ ਗਿਆ ਸੀ। ਮਹਾਰਾਜ ਨੇ ਆਪ ਕਿਹਾ, ਨਾ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜਾ ਵੀ ਸਤਿਗੁਰੂ ਮਹਾਰਾਜ ਜੀ ਤੋਂ, ਵਾਹਿਗੁਰੂ ਜੀ ਤੋਂ ਬੇਮੁੱਖ ਹੋ ਜਾਂਦਾ ਪਿਆਰਿਓ, ਇਹ ਨਿਖੇਦ ਯੋਨੀਆਂ ਦੇ ਗੇੜ ਦੇ ਵਿੱਚ ਫਸ ਜਾਂਦਾ। ਫਿਰ ਸਤਿਗੁਰੂ ਮਹਾਰਾਜ ਭਲੇ ਪੁਰਖ ਜਿਹੜੇ ਹਨ, ਉਹੀ ਉਹਨਾਂ ਦਾ ਉਧਾਰ ਕਰਦੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਮੂਲਾ ਖੱਤਰੀ ਦਾ ਇਹ ਪੂਰਾ ਇਤਿਹਾਸ ਜਿਹੜਾ ਹੈ ਉਹ ਅਸਥਾਨ ਦਾ, ਕਿਉਂਕਿ ਪਿਆਰਿਓ ਇਹ ਇਤਿਹਾਸ ਹਜ਼ੂਰ ਸਾਹਿਬ ਜੀ ਦਾ, ਇਸ ਪਾਵਨ ਧਰਤੀ ਦਾ ਚੱਲ ਰਿਹਾ। ਇਹੀ ਯਤਨ ਕਰਨਾ ਚਾਹੀਦਾ ਕਿ ਜਿੰਨੇ ਵੀ ਸਰੋਤ ਜਿਹੜੇ ਹਨ, ਸਾਰਿਆਂ ਦਾ ਇਤਿਹਾਸ ਜੋ ਪ੍ਰਚਲਿਤ ਇਤਿਹਾਸ ਹੈ, ਅਤੇ ਉਹ ਵੀ ਸੰਗਤਾਂ ਨੂੰ ਆਪਾਂ ਬੇਨਤੀ ਕਰਨਾ ਕਰੀਏ। ਆਓ ਸਾਧ ਸੰਗਤ ਜੀ, ਅਗਲੀ ਕਥਾ ਆਪਾਂ ਆਰੰਭ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਵਿੱਚ ਦਰਜ ਕਰਵਾਉਂਦਿਆਂ ਹੋਇਆਂ, ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇੱਕ ਵਾਰੀ ਆਪਣੀ ਹਾਜ਼ਰੀ

ਦੇਖੋ ਆ ਸ਼ਿਕਾਰਘਾਟ ਸਾਹਿਬ ਜੀ ਦਾ ਜਿਹੜਾ ਇਤਿਹਾਸ ਇੱਥੇ ਵਾਪਰਿਆ, ਕਿਉਂਕਿ ਇਤਿਹਾਸ ਦੇ ਵਿੱਚ ਤਰਤੀਬ ਵਾਂਗੂ ਇਹ ਜੋ ਗ੍ਰੰਥ ਹੈ ਇਹਦੇ ਵਿੱਚ ਉਹ ਸਾਖੀਆਂ ਦਰਜ ਨਹੀਂ ਹਨ।

ਮਹਾਰਾਜ ਬਸਵਤ ਨਗਰ ਦੇ ਵਿੱਚ ਸੀ। ਫਿਰ ਉਹ ਤੋਂ ਬਾਅਦ ਇੱਥੇ ਬ੍ਰਾਹਮਣਵਾੜਾ ਜਿਹੜਾ ਇਹ ਬ੍ਰਾਹਮਣਵਾੜੇ ਤੇ ਸਤਿਗੁਰੂ ਮਹਾਰਾਜ ਜੀ ਜਦੋਂ ਆਏ ਤੇ ਇੱਥੇ ਜੋ ਪਾਵਨ ਅਸਥਾਨ ਗੁਰਦੁਆਰਾ ਹੀਰਾ ਘਾਟ ਸਾਹਿਬ, ਹੁਣ ਇੱਥੋਂ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਗੋਦਾਵਰੀ ਦੇ ਕੰਢੇ ਕੰਢੇ ਰਹਿ ਕਰਕੇ ਯਾਤਰਾ ਕਰਕੇ ਮਹਾਰਾਜ ਇਸ ਪਾਵਨ ਅਸਥਾਨ ਤੱਕ ਆਏ ਸਨ। ਉੱਥੋਂ ਹੋ ਕਰਕੇ ਜੇ ਹੁਣ ਵੀ ਆਪਾਂ ਪਿਆਰਿਓ ਵੇਖ ਸਕਦੇ ਹਾਂ, ਆਪ ਜੀ ਦੇਖੋ ਕਿ ਹੀਰਾ ਘਾਟ ਸਾਹਿਬ, ਉਹ ਤੋਂ ਬਾਅਦ ਮਾਤਾ ਸਾਹਿਬ ਹੋ ਗਿਆ, ਉਹ ਤੋਂ ਬਾਅਦ ਫਿਰ ਸ਼ਿਕਾਰ ਘਾਟ ਸਾਹਿਬ, ਉੱਥੋਂ ਚੱਲ ਕਰਕੇ ਸਤਿਗੁਰੂ ਮਹਾਰਾਜ ਜੀ ਜੋ ਪਾਵਨ ਅਸਥਾਨ ਜਿਹੜਾ ਤੇ ਗੋਦਾਵਰੀ ਦੇ ਕੰਢੇ ਸਤਿਗੁਰੂ ਮਹਾਰਾਜ ਜੀ ਪਹਿਲੇ ਉਰਲੇ ਕੰਢੇ ਸੀ, ਹੁਣ ਆਪ ਜੀ ਦੇਖੋ ਪਹਿਲੇ ਆ ਜਿੰਨੇ ਅਸਥਾਨ ਇਹ ਤਿੰਨ ਅਸਥਾਨ ਜਿਹੜੇ ਨਾ ਇਹ ਪਰਲੇ ਕੰਢੇ, ਜੇ ਐਂਦੀ ਆਪਾਂ ਇੱਥੋਂ ਦੀ ਵੇਖਦੇ ਹਾਂ ਤੇ ਪਰਲੇ ਕੰਢੇ ਦੇ ਵਿੱਚ ਇਹ ਵੱਜਦੇ ਹਨ। ਫਿਰ ਹੋ ਸਕਦਾ ਪਿਆਰਿਓ ਜਿੱਥੇ ਗੁਰਦੁਆਰਾ ਸੰਗਤ ਸਾਹਿਬ ਹੈ, ਮਹਾਰਾਜ ਜੀ ਨੇ ਫਿਰ ਗੋਦਾਵਰੀ ਦਰਿਆ ਨੂੰ ਲੰਘ ਕਰਕੇ ਉਰਲੇ ਕੰਢੇ ਤੇ ਇਸ ਪਾਸੇ ਸਤਿਗੁਰੂ ਮਹਾਰਾਜ ਆਏ ਤੇ ਸੰਗਤ ਸਾਹਿਬ ਦੇ ਵਿੱਚ ਵੀ ਮਹਾਰਾਜ ਜੀ ਰੋਜ਼ ਦੀਵਾਨ ਲਾਇਆ ਕਰਦੇ ਸਨ, ਸੰਗਤਾਂ ਸੱਜਦੀਆਂ ਸਨ। ਇੱਥੇ ਹੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਜੋ ਮਰਿਆਦਾ ਮੁਤਾਬਕ ਇੱਥੇ ਹਜ਼ੂਰ ਸਾਹਿਬ ਦੇ ਵਿੱਚ ਜੋ ਸਾਖੀ ਸਰਵਣ ਕਰਾਈ ਜਾਂਦੀ ਹੈ, ਜੋ ਉਹ ਪਾਵਨ ਅਸਥਾਨ ਜਿਹੜਾ ਜੋ ਸ਼ੁਭਾਇਮਾਨ ਹੈ, ਉੱਥੋਂ ਦਾ ਇਤਿਹਾਸ ਜਿਸ ਤਰ੍ਹਾਂ ਜੋ ਦਰਜ ਹੈ, ਮੈਂ ਉਹ ਆਪ ਨੂੰ ਬੇਨਤੀ ਕਰਾਂ। ਤੇ ਸਤਿਗੁਰੂ ਮਹਾਰਾਜ ਫਿਰ ਗੁਰਦੁਆਰਾ ਸੰਗਤ ਸਾਹਿਬ ਦੇ ਵਿੱਚ ਜਦੋਂ ਆਏ ਤੇ ਮਹਾਰਾਜ ਜੀ ਨੂੰ ਫਿਰ ਕਈ ਸੇਵਕ ਸਿੱਖ ਜਿਹੜੇ ਹਨ, ਕਿਉਂਕਿ ਆ ਜਿਹੜਾ ਬਹਾਦਰ ਸ਼ਾਹ ਦੇ ਨਾਲ ਕਰਾਰ ਜਿਹੜਾ ਮਹਾਰਾਜ ਜੀ ਦਾ ਟੁੱਟ ਗਿਆ ਸੀ ਹੀਰਾ ਘਾਟ ਸਾਹਿਬ ਦੇ ਵਿੱਚ, ਉੱਥੇ ਉਹਨੇ ਕਹਿ ਦਿੱਤਾ

ਮੈਂ ਨਹੀਂ ਕਰ ਸਕਦਾ। ਉਹਨੇ ਸਿੱਧਾ ਪਿਆਰਿਓ ਹੱਥ ਖੜੇ ਕਰ ਦਿੱਤੇ ਗੁਰਦੁਆਰਾ ਹੀਰਾ ਘਾਟ ਸਾਹਿਬ, ਇੱਥੇ ਉਹਨੇ ਸਿੱਧਾ ਪਿਆਰਿਓ ਵਾਦਾ ਖਿਲਾਫੀ ਕਰ ਦਿੱਤੀ। ਉਹ ਤੋਂ ਪਹਿਲੇ ਤਾਂ ਇਹ ਜਿਹਨੂੰ ਆਪਾਂ ਲਾਡੀ ਗੋਡੀ ਬੋਲਦੇ ਹਾਂ, ਇਹ ਕਹਿੰਦਾ ਸੀ ਕੋਈ ਨਹੀਂ ਮਹਾਰਾਜ ਕਰਾਂਗੇ, ਹੁਣ ਨਹੀਂ, ਆ ਥੋੜ੍ਹਾ ਸਮਾਂ ਹੋ ਜਾਣ ਦਿਓ, ਕਰਾਂਗਾ ਕਰਾਂਗਾ। ਲੇਕਿਨ ਉੱਥੇ ਉਹਨੇ ਕੋਰਾ ਜਵਾਬ ਦੇ ਦਿੱਤਾ, ਮਹਾਰਾਜ ਮੇਰੇ ਤੋਂ ਨਹੀਂ ਹੋ ਸਕਦਾ। ਫਿਰ ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ, ਜੇ ਤੇਰੇ ਤੋਂ ਬੇਈਮਾਨਾ ਨਹੀਂ ਹੋਵੇਗਾ, ਅਸੀਂ ਆਪਣੇ ਸਿੰਘ ਨੂੰ ਭੇਜ ਕਰਕੇ ਇਹ ਕੰਮ ਕਰਾਵਾਂਗੇ। ਮਾਧੋ ਦਾਸ ਬਰਾਗੀ ਨੂੰ ਮਹਾਰਾਜ ਜੀ ਨੇ ਫਿਰ ਚੁਣ ਕਰਕੇ ਭੇਜਣਾ ਕੀਤਾ, ਉਹ ਇਤਿਹਾਸ ਪਹਿਲਾਂ ਆ ਚੁੱਕਿਆ ਪਿਆਰਿਓ, ਆਪਣੇ ਸਰਵਣ ਕੀਤਾ। ਫਿਰ ਇੱਥੇ ਸੰਗਤ ਸਾਹਿਬ ਦੇ ਵਿੱਚ ਜਦੋਂ ਮਹਾਰਾਜ ਜੀ ਨੇ ਗੋਦਾਵਰੀ ਪਾਰ ਕਰਕੇ ਉਰਲੇ ਕੰਢੇ ਆਏ, ਇੱਥੇ ਡੇਰਾ ਕਰਨਾ ਕੀਤਾ, ਅਤੇ ਪਿਆਰਿਓ ਉਸ ਵੇਲੇ ਅਤੇ ਜਦੋਂ ਸੰਗਤਾਂ ਨੂੰ ਪਤਾ ਸੀ, ਕਈਆਂ ਨੂੰ ਇਹ ਸੀ ਕਿ ਸਤਿਗੁਰੂ ਮਹਾਰਾਜ ਬਹਾਦਰ ਸ਼ਾਹ ਦੇ ਨਾਲ ਇਹ ਕੰਮ, ਉਹ ਤੋਂ ਕੰਮ ਲੈਣ ਦੇ ਲਈ ਮਹਾਰਾਜ ਜੀ ਨਾਲ ਹਨ, ਲੇਕਿਨ ਉਹਨੇ ਸਾਫ਼ ਸਿੱਧਾ ਕਹਿ ਦਿੱਤਾ, ਮਹਾਰਾਜ ਮੈਂ ਇਹ ਜਿਹੜੇ ਹਨ ਵਜ਼ੀਰ ਖਾਨ ਆਦਿਕ, ਜ਼ਬਰਦਸਤ ਖਾਨ ਆਦਿਕ ਨੂੰ ਇਹ ਗੱਦੀ ਤੋਂ ਨਹੀਂ ਲਾ ਸਕਦਾ, ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦਾ। ਫਿਰ ਉਹਨਾਂ ਨੇ ਕਿਹਾ, ਕਈਆਂ ਨੇ ਬਚਨ ਕੀਤਾ, ਮਹਾਰਾਜ ਹੁਣ ਇਸ ਧਰਤੀ ਦੇ ਉੱਤੇ ਰਹਿਣ ਦਾ ਕੀ ਫਾਇਦਾ ਹੈ, ਚਲੋ ਆਪਾਂ ਚੱਲੀਏ ਪੰਜਾਬ ਚੱਲੀਏ। ਮੇਰੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਨਾ ਭਾਈ ਹੁਣ ਪੰਜਾਬ ਨਹੀਂ ਜਾਣਾ, ਅਸੀਂ ਇਹੀ ਧਰਤੀ 'ਤੇ ਰਹਿਣਾ ਹੈ। ਉਹਨਾਂ ਨੇ ਕਿਹਾ, ਕਦੋਂ ਤੱਕ ਰਹਿਣਾ ਮਹਾਰਾਜ, ਕਦੋਂ ਤੱਕ ਰਹਿਣਾ? ਮਹਾਰਾਜ ਨੇ ਕਿਹਾ ਕਿ ਸਾਡਾ ਭਾਈ ਪੂਰਬਲਾ ਤਪ ਅਸਥਾਨ, ਉਹ ਵੀ ਆਪਾਂ ਨੇ ਪ੍ਰਗਟ ਕਰਨਾ, ਇਹ ਧਰਤੀ ਦੇ ਵਿੱਚ ਅਸੀਂ ਲੰਬਾ ਸਮਾਂ ਰਹਿਣਾ ਅਸੀਂ ਕਹਿ ਨਹੀਂ ਸਕਦੇ ਹਾਂ, ਹੁਣ ਇੱਥੇ ਹੀ ਅਸਾਂ ਨੇ ਰਹਿਣਾ। ਬਾਰ ਬਾਰ ਸਤਿਗੁਰੂ ਮਹਾਰਾਜ ਇਹੀ ਬਚਨ ਕਰਦੇ, ਹੁਣ ਨਹੀਂ ਜਾਣਾ, ਇੱਥੇ ਹੀ ਰਹਿਣਾ। ਅਤੇ ਉਸ ਵੇਲੇ ਕਈ ਜਿਹੜੇ ਬੜੇ ਬਹਿਬਲ ਹੋ ਚੁੱਕੇ ਸਨ, ਉਹਨਾਂ ਨੇ ਕਿਹਾ, ਮਹਾਰਾਜ ਫਿਰ ਸਾਡਾ ਪਰਿਵਾਰ ਹੈ, ਸਾਡੇ ਬੱਚੇ ਹਨ, ਸਾਡੀਆਂ ਘਰਵਾਲੀਆਂ ਬਾਂ ਬਾਪ ਜਿਹੜੇ ਅਸੀਂ ਪੰਜਾਬ ਉਸ ਪਾਸੇ ਛੱਡ ਕੇ ਆਏ, ਸਾਡੇ ਮਨ ਵਿੱਚ ਸੀ ਕਿ ਚਲੋ ਭਾਈ ਆਪ ਜੀ ਦੇ ਨਾਲ ਯਾਤਰਾ ਕਰਾਂਗੇ, ਸੇਵਾ ਕਰਾਂਗੇ, ਫਿਰ ਸਾਲ ਦੋ ਸਾਲ ਤੋਂ ਬਾਅਦ ਆ ਜਾਵਾਂਗੇ। ਲੇਕਿਨ ਹੁਣ ਆਪ ਜੀ ਕੋਈ ਦੱਸੋ ਤਾਂ ਸਹੀ ਕਿ ਸਾਲ ਰਹਿਣਾ, ਦੋ ਸਾਲ ਰਹਿਣਾ, ਪੰਜ ਸਾਲ ਰਹਿਣਾ, ਅਸੀਂ ਵੀ ਆਪਣੇ ਮਨ ਨੂੰ ਪੱਕਾ ਕਰੀਏ। ਲੇਕਿਨ ਆਪ ਜੀ ਕਹਿੰਦੇ ਨਹੀਂ, ਉਹ ਕਹਿੰਦੇ ਹੁਣ ਇੱਥੇ ਹੀ ਰਹਿਣਾ, ਇੱਥੇ ਹੀ ਸਮਾ ਜਾਣਾ, ਇੱਥੇ ਹੀ ਰਹਿਣਾ। ਹੁਣ ਮਹਾਰਾਜ ਸਾਡਾ ਵੀ ਤਾਂ ਪਰਿਵਾਰ ਹੈ, ਅਸੀਂ ਜਾਣਾ ਚਾਹੁੰਦੇ ਹਾਂ। ਅਤੇ ਮਹਾਰਾਜ ਨੇ ਕਿਹਾ, ਕੋਈ ਗੱਲ ਨਹੀਂ ਹੈ ਭਾਈ, ਤੁਹਾਨੂੰ ਤੋੜਦੇ ਹਾਂ। ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੋ ਹੈ, ਜਿੱਥੇ ਗੁਪਤ ਖਜ਼ਾਨਾ ਪਿਆ ਹੋਇਆ ਸੀ, ਸਤਿਗੁਰੂ ਮਹਾਰਾਜ ਜੀ ਨੇ ਉੱਥੋਂ ਪਿਆਰਿਓ ਆਪਣਾ ਗੁਪਤ ਖਜ਼ਾਨਾ ਪ੍ਰਗਟ ਕਰਕੇ ਹੁਣ ਸਿੰਘਾਂ ਤੋਂ ਮਹਾਰਾਜ ਜੀ ਨੇ ਇੱਥੇ ਗੁਰਦੁਆਰਾ ਸੰਗਤ ਸਾਹਿਬ ਇੱਥੇ ਮੰਗਾਉਣਾ ਕੀਤਾ। ਅੱਜ ਵੀ ਪਿਆਰਿਓ ਉੱਥੇ ਉਹ ਇਤਿਹਾਸਿਕ ਢਾਲ ਜਿਹੜੀ ਹੈ ਸ਼ੁਭਾਇਮਾਨ ਹੈ। ਮਹਾਰਾਜ ਜੀ ਨੇ ਫਿਰ ਅਤੇ ਜਿਹੜੀ ਫੌਜ ਜਾਣਾ ਚਾਹੁੰਦੀ ਸੀ ਨਾ ਪਿਆਰਿਓ, ਉਹਨਾਂ ਨੂੰ ਢਾਲਾਂ ਭਰ ਭਰ ਕੇ ਸੋਨੇ ਦੀਆਂ ਮੋਹਰਾਂ ਅਸ਼ਰਫੀਆਂ ਮਹਾਰਾਜ ਨੇ ਦਿੱਤੀਆਂ। ਜਿਹੜਾ ਪਿਆਰਿਓ ਪੈਦਲ ਹੈ ਉਹਨੂੰ ਇੱਕ ਢਾਲ ਭਰ ਕੇ ਖਜ਼ਾਨਾ ਦਿੱਤਾ ਗਿਆ, ਜਿਹੜਾ ਘੋੜ ਸਵਾਰ ਆਦਿਕ ਸੀ ਉਹਨੂੰ ਦੋ ਢਾਲਾਂ ਭਰ ਕੇ ਇਹ ਪੈਸਾ ਜਿਹੜਾ ਉਹਨੂੰ ਦਿੱਤਾ ਗਿਆ ਸੀ। ਸੋ ਉਹ ਲੈ ਕਰਕੇ ਬਹੁਤ ਸਾਰੇ ਸਿੰਘ ਜਿਹੜੇ ਹਨ, ਜੇ ਆਪਾਂ ਗਿਣਤੀ ਕਰੀਏ ਨਾ ਪਿਆਰਿਓ, ਅਤੇ ਦੂਜੇ ਤੀਜੇ ਜਿਹੜੇ ਸਰੋਤ ਉਹਨਾਂ ਦੇ ਰਾਹੀਂ ਪਤਾ ਲੱਗਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਉਹ ਦੱਸਦੇ ਹਨ ਕਿ 300 ਦੇ ਕਰੀਬ ਸਿੰਘਾਂ ਦਾ ਜੱਥਾ ਜਿਹੜਾ ਹੈ ਉਹ ਰਿਹਾ ਕਰਦਾ। ਹੁਣ ਉਹਦੇ ਵਿੱਚੋਂ ਪਿਆਰਿਓ ਕਿੰਨੇ ਕੁ ਸਿੰਘ ਜਿਹੜੇ ਹਨ ਉਹ ਵਾਪਸ ਪੰਜਾਬ ਨੂੰ ਚੱਲ ਗਏ, ਇਹਦਾ ਕੋਈ ਪਤਾ ਨਹੀਂ ਕਿੰਨੇ ਕੁ ਇੱਥੇ ਰਹਿ ਗਏ। ਲੇਕਿਨ ਜ਼ਿਆਦੀ ਗਿਣਤੀ ਜਿਹੜੀ ਹੈ ਜਾਣ ਵਾਲਿਆਂ ਦੀ ਸੀ, ਜਾਣ ਵਾਲੇ ਜਿਹੜੇ ਹਨ ਉਹ ਖਜ਼ਾਨਾ ਲੈ ਕਰਕੇ ਵਾਪਸ ਚੱਲ ਗਏ। ਅਤੇ ਫਿਰ ਮਹਾਰਾਜ ਜੀ ਨੇ ਦੂਜੇ ਜਿਹੜੇ ਉਹਨਾਂ ਨੂੰ ਵੀ ਸਾਰਿਆਂ ਨੂੰ ਕਿਹਾ, ਨੇਮੀ ਪ੍ਰੇਮੀ ਜਿਹੜੇ ਸਨ ਉਹਨਾਂ ਨੂੰ ਵੀ ਕਿਹਾ ਮਹਾਰਾਜ ਨੇ ਕਿ ਭਾਈ ਤੁਸੀਂ ਵੀ ਖਜ਼ਾਨਾ ਲਿਓ ਅਤੇ ਤੁਸੀਂ ਵੀ ਚੱਲ ਜਾਓ। ਉਹਨਾਂ ਨੇ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲੱਗ ਜੀਵਾਂ, ਚਿਰ ਭਾਇਓ ਦਰਸ਼ਨ ਦੇਖੇ। ਮਹਾਰਾਜ ਬਹੁਤ ਜਨਮ ਵਿਛੋੜਾ, ਮਹਾਰਾਜ ਹੁਣ ਇਹ ਜਨਮ ਅਸਾਂ ਨੇ ਆਪ ਜੀ ਦੇ ਲੇਖੇ ਲਾਉਣਾ ਹੈ, ਜੀਵਣਾ ਆਪ ਜੀ ਦੇ ਨਾਲ ਹੀ ਜੀਵਣਾ ਅਤੇ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਮਰਨਾ, ਇੱਥੇ ਹੀ ਸਮਾ ਜਾਣਾ। ਮਹਾਰਾਜ ਇਹ ਤੁਹਾਨੂੰ ਛੱਡ ਕਰਕੇ ਅਸੀਂ ਕਿਸ ਤਰ੍ਹਾਂ ਆਪਣੇ ਘਰ ਨੂੰ ਜਾ ਸਕਦੇ ਹਾਂ, ਸਾਡਾ ਤਾਂ ਘਰ ਹੀ ਤੁਸੀਂ, ਸਾਡਾ ਤਾਂ ਥਾਂ ਟਿਕਾਣਾ ਤੁਸੀਂ ਹੋ। ਜਿਸ ਤਰ੍ਹਾਂ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਪਰਚਾ ਪਾਉਣਾ ਕੀਤਾ, ਪ੍ਰੀਖਿਆ ਲਈ ਸੀ, ਧਾਨਖ ਦਾ ਵਿਕਰਾਲ ਰੂਪ ਧਾਰਨ ਕਰਨਾ ਕੀਤਾ, ਮਹਾਰਾਜ ਜੀ ਨੇ ਹੱਥ ਵਿੱਚ ਡੰਡਾ ਲੈ ਲਿਆ, ਜਿਹੜਾ ਵੀ ਆਉਂਦਾ ਸੀ ਵਗਾ ਵਗਾ ਕੇ ਮਾਰਦੇ,
ਉਹਨਾਂ ਨੂੰ ਕਹਿੰਦੇ ਭੱਜ ਜਾਓ, ਚੱਲ ਜਾਓ, ਆਪਣੇ ਘਰਾਂ ਨੂੰ ਦੌੜ ਜਾਓ, ਭੱਜ ਜਾਓ। ਸਾਰੇ ਪਿਆਰਿਓ ਕਈ ਨਾ ਉੱਥੇ ਜਿਹੜੇ ਖਾਣ ਪੀਣ ਦੇ ਬੇਲੀ, ਜਿਹੜੇ ਪੈਸੇ ਸ਼ਕਤੀ ਆਦਿਕ ਦੇ ਲਈ ਆਏ, ਉਹ ਸਾਰੇ ਪਿਆਰਿਓ ਰਫੂ ਚੱਕਰ ਹੋ ਗਏ, ਜੋ ਮਿਲ ਗਿਆ ਲੈ ਕੇ ਚੱਲ ਗਏ। ਬਚਨ ਆਉਂਦਾ ਉਸ ਵੇਲੇ ਵੀ ਪਿਆਰਿਓ ਚਾਂਦੀ ਦੇ ਸਿੱਕੇ ਲੈ ਕਰਕੇ ਕੋਈ ਗਏ, ਕਈਆਂ ਨੇ ਸੋਨੇ ਦੀਆਂ ਸ਼ਰਫੀਆਂ ਲਈਆਂ, ਕਈਆਂ ਨੇ ਹੀਰੇ ਜਵਾਹਰਾਤ ਲੈ ਕਰਕੇ ਚੱਲ ਗਏ। ਅਖੀਰ ਦੇ ਵਿੱਚ ਭਾਈ ਲੈਣਾ ਜੀ ਰਹਿ ਗਏ ਸਨ, ਤੇ ਫਿਰ ਭਾਈ ਲੈਣੇ ਨੂੰ ਗੁਰੂ ਮਹਾਰਾਜ ਜੀ, ਫਿਰ ਜਦੋਂ ਸਾਰੇ ਚੱਲ ਗਏ, ਮਹਾਰਾਜ ਜੀ ਉੱਥੇ ਬੈਠੇ, ਭਾਈ ਲੈਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ, ਇਹ ਦੋਵੇਂ ਸਨ। ਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਦੋਵਾਂ ਨੂੰ ਬੁਲਾ ਕਰਕੇ, ਤੇ ਭਾਈ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਲਹਿਣਾ ਜੀ ਜਿਹੜੇ ਭਾਵ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹਨਾਂ ਨੂੰ ਮਹਾਰਾਜ ਜੀ ਨੇ ਕੁੱਤਕੇ ਦੇ ਨਾਲ ਮਾਰਨਾ ਕੀਤਾ। ਕਹਿਣ ਲੱਗੇ ਦੌੜ ਜਾਓ, ਭੱਜ ਜਾਓ, ਚੱਲ ਜਾਓ ਆਪਣੇ ਘਰਾਂ ਨੂੰ। ਤੇ ਉਹ ਚੁੱਪ, ਉਹ ਹੱਥ ਜੋੜ ਕਰਕੇ ਮਹਾਰਾਜ ਜੀ ਡੰਡੇ ਮਾਰੀ ਜਾਂਦੇ, ਬੜੇ ਪਿਆਰ ਦੇ ਨਾਲ ਡੰਡੇ ਖਾ ਰਹੇ, ਵਾਹਿਗੁਰੂ ਸਤਨਾਮ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ। ਤੇ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਕਿ ਤੁਸੀਂ ਆਪਣੇ ਘਰਾਂ ਨੂੰ ਕਿਉਂ ਨਹੀਂ ਜਾਂਦੇ ਹੋ, ਨਿਕਲ ਜਾਓ ਇੱਥੋਂ, ਭੱਜ ਜਾਓ। ਤੇ ਉਸ ਵੇਲੇ ਇਹਨਾਂ ਦੋਵੇਂ ਮਹਾਂਪੁਰਖਾਂ ਨੇ ਬਚਨ ਕੀਤਾ, ਮਹਾਰਾਜ ਜਿਨ੍ਹਾਂ ਦੇ ਘਰ ਸੀ ਨਾ, ਉਹ ਆਪਣੇ ਆਪਣੇ ਘਰਾਂ ਨੂੰ ਚੱਲ ਗਏ, ਸਾਡਾ ਤਾਂ ਘਰ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ, ਅਸੀਂ ਕਿਹੜੇ ਘਰ ਨੂੰ ਜਾਈਏ। ਚਲੋ ਉਹਨਾਂ ਦਾ ਘਰ ਹੈ ਪਰਿਵਾਰ, ਥਾਂ ਟਿਕਾਣਾ ਆਪਣੇ ਘਰਾਂ ਨੂੰ ਚੱਲ ਗਏ, ਸਾਦਾ ਤਾਂ ਘਰ ਥਾਂ ਟਿਕਾਣਾ ਤੁਸੀਂ ਹੋ, ਮੈਂ ਹੋਰ ਥਾਂ ਉਹ ਨਾ ਹੀ, ਜਿਸ ਪੈ ਕਰਾਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਕਿਹਦੇ ਕੋਲ ਜਾਈਏ ਮਹਾਰਾਜ, ਤੁਝ ਨੂੰ ਛੋੜ ਜਾਈਏ, ਪ੍ਰਭ ਕਹਿ ਧਾਰ ਆਣ ਨਾ ਬੀਆ ਤੇਰੀ ਸਮਸਰ, ਤੇਰੇ ਸਮਾਨ ਕੌਣ, ਤੁਹਾਨੂੰ ਛੱਡ ਕੇ ਕਿੱਥੇ ਜਾਣਾ। ਜਿਨ੍ਹਾਂ ਦੇ ਘਰ ਉਹ ਆਪਣੇ ਘਰਾਂ ਨੂੰ ਚੱਲ ਗਏ, ਸਾਡਾ ਤਾਂ ਘਰ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ, ਅਸੀਂ ਆਪਣੇ ਘਰ ਨੂੰ ਕਿਸ ਤਰ੍ਹਾਂ ਛੱਡ ਕੇ ਜਾ ਸਕਦੇ ਹਾਂ। ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਇਸ ਤਰ੍ਹਾਂ ਹੀ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਹਨਾਂ ਸਿੰਘਾਂ ਨੂੰ ਕਿਹਾ, ਜਾਓ ਭਾਈ ਆਪਣੇ ਘਰਾਂ ਨੂੰ ਪਰਿਵਾਰ ਦੇ ਵਿੱਚ ਚੱਲ ਜਾਓ। ਕਹਿਣ ਲੱਗੇ ਮਹਾਰਾਜ, ਤੇ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਨਾ, ਆਪਣੀ ਸਿੱਖਿਆ ਦਿੱਤੀ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧਰਮ ਦੀ ਮਾਤਾ ਮਾਤਾ ਸਾਹਿਬ ਦੇਵਾਂ ਕੌਰ ਜੀ ਮਹਾਰਾਜ, ਅਸੀਂ ਆਪਣੇ ਬਾਪ ਨੂੰ ਆਪਣੇ ਪਿਓ ਨੂੰ ਛੱਡ ਕੇ ਕਿਸ ਤਰ੍ਹਾਂ ਜਾ ਸਕਦੇ ਹਾਂ, ਸਾਡਾ ਤਾਂ ਪਰਿਵਾਰ ਹੀ ਤੁਸੀਂ ਹੋ, ਸਾਡੇ ਮਾਈ ਬਾਪ ਤੁਸੀਂ ਹੋ, ਤੁਹਾਡਾ ਘਰ ਸਾਡਾ ਘਰ, ਤੁਹਾਨੂੰ ਛੋੜ ਕੇ ਨਹੀਂ ਜਾਣਾ, ਇਹੀ ਸਾਡਾ ਘਰ ਹੈ। ਮਹਾਰਾਜ ਬੜੇ ਪ੍ਰਸੰਨ ਹੋਏ, ਉਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਕਰਕੇ ਮਹਾਰਾਜ ਨੇ ਨਿਵਾਜਿਆ।

ਕਈ ਬੰਦੇ ਸੱਚ ਜਾਣੋ ਪਿਆਰਿਓ ਹੁੰਦੇ, ਕੁਛ ਸ਼ਰਾਰਤੀ ਲੋਕ ਹੁੰਦੇ, ਲੇਕਿਨ ਪਿਆਰਿਓ ਆਪਾਂ ਇਹ ਨਹੀਂ ਕਰਨਾ। ਮਹਾਰਾਜ ਜੀ ਨੇ ਜੋ ਇੰਨਾ ਵੱਡਾ ਸਰੂਪਾ ਦਿੱਤਾ ਨਾ, ਆਪਾਂ ਇਹੀ ਅਰਦਾਸ ਬੇਨਤੀ ਕਰੀਏ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਨੇ ਜੋ ਇਹ ਖਿਤਾਬ ਲਾਇਆ, ਇਹ ਵਚਨ ਕੀਤਾ ਨਾ, ਸੱਚ ਮਹਾਰਾਜ ਅਸੀਂ ਤੁਹਾਡੇ ਹਜ਼ੂਰੀਏ ਬਣ ਜਾਈਏ, ਇਹੀ ਤਰਲਾ ਇਹੀ ਬੇਨਤੀ ਕਰਨੀ ਚਾਹੀਦੀ ਹੈ। ਫਿਰ ਉੱਥੇ ਮਹਾਰਾਜ ਜੀ ਨੇ ਸੰਗਤਾਂ ਨੂੰ, ਫਿਰ ਉੱਥੇ ਦੀਵਾਨ ਸੱਜਦੇ ਸਨ, ਮਹਾਰਾਜ ਜੀ ਨੇ ਖਜ਼ਾਨਾ ਦੇ ਕਰਕੇ ਤੋੜਨਾ ਕੀਤਾ। ਉਹ ਤੋਂ ਬਾਅਦ ਬਹੁਤ ਥੋੜ੍ਹਾ ਜਥਾ, ਉਹਦੀ ਗਿਣਤੀ ਦਾ ਪਤਾ ਨਹੀਂ ਪਿਆਰਿਓ, ਲੇਕਿਨ ਬਹੁਤ ਥੋੜ੍ਹਾ, ਹੱਥਾਂ ਦੇ ਉੱਤੇ ਉਂਗਲਾਂ ਦੇ ਉੱਤੇ ਆਪਾਂ ਕਹਿ ਸਕਦੇ ਹਾਂ, ਗਿਣ ਸਕਦੇ ਹਾਂ, ਇੰਨਾ ਥੋੜ੍ਹਾ ਜਥਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹਿ ਗਿਆ। ਫਿਰ ਸਤਿਗੁਰੂ ਮਹਾਰਾਜ ਦੇਖੋ ਬਾਕੀ ਅਸਥਾਨ ਜਿਹੜੇ ਗੋਦਾਵਰੀ ਦੇ ਉਸ ਕੰਡੇ, ਹੁਣ ਸੰਗਤ ਸਾਹਿਬ ਤੋਂ ਬਾਅਦ ਇਸ ਕੰਡੇ ਤੇ ਮਹਾਰਾਜ ਜੀ ਦੇ ਅਸਥਾਨ, ਉੱਥੋਂ ਆਏ ਆ ਕਰਕੇ ਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਨਗੀਨਾ ਘਾਟ ਸਾਹਿਬ, ਆ ਸਾਰਾ ਅਸਥਾਨ ਜਿਹੜਾ ਨਾ ਇੱਥੇ ਗੁਰੂ ਮਹਾਰਾਜ ਨੇ ਡੇਰਾ ਕਰਨਾ ਕੀਤਾ। ਛਾਉਣੀ ਜਿਹੜੀ ਹੈ ਇੱਥੇ ਪੁਰਾਣੇ ਛਾਉਣੀ ਹੋ ਗਿਆ, ਅਤੇ ਇਹ ਲੰਗਰ ਸਾਹਿਬ ਜੀ ਦਾ ਵੀ ਜਿਹੜਾ ਅਸਥਾਨ, ਚਲੋ ਅੱਜ ਤਾਂ ਇਮਾਰਤਾਂ ਬਣ ਗਈਆਂ, ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਸਾਰੇ ਜੰਗਲ ਹੋਇਆ ਕਰਦੇ ਸੀ, ਖਾਲੀ ਅਸਥਾਨ, ਇੱਥੇ ਗੁਰੂ ਮਹਾਰਾਜ ਜੀ ਦਾ ਅਸਥਾਨ ਸੀ। ਮਹਾਰਾਜ ਜੀ ਨੇ ਉੱਥੇ ਅਤੇ ਉੱਥੇ ਡੇਰਾ ਕਰਨਾ ਕੀਤਾ, ਡੇਰਾ ਕਰਕੇ ਸਿੰਘਾਂ ਨੇ ਵੀ ਆਪਣੇ ਆਪਣੇ ਤੰਬੂ ਗੱਢ ਲਏ। ਫਿਰ ਇੱਥੇ ਨਗੀਨਾ ਘਾਟ ਸਾਹਿਬ ਦੇ ਵਿੱਚ ਜਿਹੜੀ ਸਾਖੀ ਚੱਲ ਰਹੀ ਹੈ, ਇੱਕ ਸਿੱਖ ਜਿਹੜਾ ਹੈ ਉਹ ਨਗੀਨਾ ਲੈ ਕਰਕੇ ਆਇਆ। ਹੀਰਾ ਵੱਖਰਾ ਹੁੰਦਾ ਪਿਆਰਿਓ, ਨਗੀਨਾ ਵੱਖਰਾ ਹੁੰਦਾ, ਮੋਤੀ ਵੱਖਰੇ ਹੁੰਦੇ ਹਨ। ਹੀਰਾ ਬਹੁਤ ਬੇਸ਼ਕੀਮਤੀ, ਹੀਰੇ ਦੇ ਵਿੱਚ ਵੀ ਬਹੁਤ ਵਰਾਇਟੀਆਂ ਹੁੰਦੀਆਂ, ਅਤੇ ਬਲੈਕ ਡਾਇਮੰਡ, ਬਲੂ ਡਾਇਮੰਡ, ਇਹ ਤਾਂ ਬਹੁਤ ਬੇਸ਼ਕੀਮਤੀ ਹੁੰਦੇ ਹਨ। ਹੀਰਿਆਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਇਹ ਹੀਰੇ ਹੁੰਦੇ, ਲੇਕਿਨ ਆ ਨਗੀਨਾ ਜਿਹੜਾ ਨਾ ਪਿਆਰਿਓ, ਇਹ ਕਈ ਤਰ੍ਹਾਂ ਦੇ ਨਗੀਨੇ ਜਿਹੜੇ ਹਨ, ਜਿਹੜੇ ਜੌਹਰੀ ਹੁੰਦੇ ਨਾ, ਜਿਹੜੇ ਪੱਥਰਾਂ ਦਾ ਵਪਾਰ ਕਰਨ ਵਾਲੇ, ਜਾਂ ਖਾਸ ਕਰਕੇ ਆਪ ਜੀ ਦੇਖੋ ਕਈ ਬੰਦੇ ਜਿਹੜੇ ਜੋਤਿਸ਼ੀ ਜਿਹੜੇ ਹਨ, ਉਹ ਕਹਿੰਦੇ ਕਿ ਭਾਈ ਨੌ ਗ੍ਰਹਿ ਜਿਹੜੇ ਹਨ, ਜਿਸ ਤਰ੍ਹਾਂ ਨੌ ਗ੍ਰਹਿ ਇਸ ਤਰ੍ਹਾਂ ਹੀ, ਅਤੇ ਨੌ ਤਰ੍ਹਾਂ ਦੇ ਇਹ ਨਗੀਨੇ

0: ਤੇ ਇਹ ਨਗੀਨੇ ਦੀ ਕਿਸਮ ਜਿਹੜੀ ਹੈ ਇਹ ਪੱਥਰਾਂ ਦੇ ਵਿੱਚੋਂ ਹੀ ਹੁੰਦੇ ਹਨ ਤੇ ਇਹਦੀ ਕਿਸਮ ਵੱਖਰੀ ਹੁੰਦੀ ਹੈ ਤੇ ਇਹ ਖਾਸ ਕਰਕੇ ਮੈਂ ਆਪਾਂ ਉਸ ਪਾਸੇ ਨਹੀਂ ਜਾਣਾ ਜੋਤਿਸ਼ੀ ਵਾਲੇ ਪਾਸੇ ਲੇਕਿਨ ਮੈਂ ਦ੍ਰਿਸ਼ਟਾਂਤ ਦੇ ਰਿਹਾ ਉਹ ਲੋਕ ਪਿਆਰਿਓ ਕਹਿੰਦੇ ਕਿ ਭਾਈ ਇਹ ਤਰ੍ਹਾਂ ਦਾ ਆ ਪਾਓ ਜਿਹਨੂੰ ਆ ਗ੍ਰਹਿ ਦਾ ਦੋਸ਼ ਲੱਗਿਆ ਤੇ ਉਹ ਦੂਰ ਹੋ ਜਾਂਦਾ ਉਹਨਾਂ ਦੇ ਮਤ ਮੁਤਾਬਕ ਉਹਨੂੰ ਨਗੀਨਾ ਕਿਹਾ ਜਾਂਦਾ ਮੋਤੀ ਜਿਹੜੇ ਨਾ ਪਿਆਰਿਓ ਜਿਹੜੀਆਂ ਸੀਪਾਂ ਹੁੰਦੀਆਂ ਇਹਦੇ ਵਿੱਚੋਂ ਮੋਤੀ ਜਿਹੜੇ ਇਹ ਬਣਦੇ ਹਨ ਮੋਤੀ ਇਹ ਅਸਲ ਦੇ ਵਿੱਚ ਸੀਪੀ ਦੇ ਵਿੱਚ ਜਿਹੜਾ ਉੱਥੇ ਪ੍ਰਾਣੀ ਹੁੰਦਾ ਤੇ ਉਹਦੇ ਰਾਹੀਂ ਪਿਆਰਿਓ ਉਹ ਜਿਹੜਾ ਹੈ ਉਹਨੂੰ ਪ੍ਰੋਸੈਸ ਕਰਕੇ ਉਹ ਬਣਾਉਂਦਾ ਇੱਕ ਸੀਪੀ ਦੇ ਵਿੱਚੋਂ ਵੱਡੇ ਕਈ ਮੋਤੀ ਨਿਕਲਦੇ ਹਨ ਤੇ ਮੋਤੀ ਵੱਖਰੇ ਹੁੰਦੇ ਤੇ ਇਹ ਨਗੀਨਾ ਬਹੁਤ ਬੇਸ਼ਕੀਮਤੀ ਸੀ ਇਹ ਵੀ ਕਿਹਾ ਜਾਂਦਾ ਇੱਥੇ ਦੇਖੋ ਨਾਮ ਨਹੀਂ ਆਇਆ ਲੇਕਿਨ ਇਹ ਬਚਨ ਆਉਂਦਾ ਕਿ ਉੱਥੇ ਪਿਆਰਿਓ ਨਗੀਨਾ ਘਾਟ ਸਾਹਿਬ ਵਣਜਾਰਿਆਂ ਦਾ ਇੱਕ ਗੁਰੂ ਹੋਇਆ ਹੈ ਜਿਹਨੂੰ ਵਣਜਾਰੇ ਨਾ ਬਹੁਤ ਮੰਨਦੇ ਕਾਲੂ ਬਾਬਾ ਜਿਹਨੂੰ ਕਿਹਾ ਜਾਂਦਾ ਕਾਲੂ ਬਾਬਾ ਕਰਕੇ ਕਈ ਕਈ ਵਿਦਵਾਨ ਇਹ ਕਹਿੰਦੇ ਹਨ ਕਿ ਅਸਲ ਦੇ ਵਿੱਚ ਵਣਜਾਰਿਆਂ ਦਾ ਜਿਹੜਾ ਸਭ ਤੋਂ ਵੱਡਾ ਆਗੂ ਉਹਨਾਂ ਦਾ ਗੁਰੂ ਕਹਿ ਲਿਓ ਵਣਜਾਰੇ ਜਿਹਨੂੰ ਬਹੁਤ ਮੰਨਦੇ ਹਨ ਕਾਲੂ ਬਾਬਾ ਉਹਨੇ ਆ ਕਰਕੇ ਇਹ ਨਗੀਨਾ ਜਿਹੜਾ ਗੁਰੂ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤਾ ਭੇਟਾ ਕਰਨੀ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ ਲਿਆ ਤੇ ਨਾਲ ਉਹਨੂੰ ਬੜਾ ਇਹ ਵੀ ਹੋ ਰਿਹਾ ਅਹੰਕਾਰ ਵੀ ਸੀ ਕਿ ਦੇਖੋ ਕਿੰਨਾ ਵਧੀਆ ਨਗੀਨਾ ਮੈਨੇ ਭੇਟ ਕੀਤਾ ਗੁਰੂ ਮਹਾਰਾਜ ਨੂੰ ਗੁਰੂ ਮਹਾਰਾਜ ਜੀ ਨੇ ਉਹ ਨਗੀਨਾ ਜਿਹੜਾ ਹੈ ਉਹ ਗੋਦਾਵਰੀ ਦੇ ਵਿੱਚ ਵਗਾਉਣਾ ਕੀਤਾ
1: ਕਹਾ ਨਗੀਨੇ ਕੇ ਰਘੁਮਾਨਾ
0: ਤੇ ਸਤਿਗੁਰੂ ਮਹਾਰਾਜ ਫਿਰ ਉਹਨੂੰ ਕਹਿੰਦੇ ਉਹ ਕਹਿਣ ਲੱਗਾ ਸਤਿਗੁਰੂ ਮਹਾਰਾਜ ਇਹ ਬੇਸ਼ਕੀਮਤੀ ਨਗੀਨਾ ਮਹਾਰਾਜ ਨੇ ਕਿਹਾ ਭਾਈ ਤੂੰ ਨਗੀਨੇ ਦਾ ਗੁਮਾਨ ਕਿਉਂ ਕਰਦਾ ਹੈ ਗੁਰੂ ਘਰ ਦੇ ਵਿੱਚ ਪਿਆਰਿਓ ਤੇ ਇਹ ਸਾਖੀ ਦਾ ਇਹ ਮਤਲਬ ਆਪਾਂ ਨੇ ਲੈਣਾ ਇਹਦਾ ਤਾਤਪਰਯ ਇਹ ਹੈ ਕਈ ਵਾਰੀ ਨਾ ਕਈ ਬੰਦੇ ਦੇਖੋ ਗੁਰੂ ਘਰ ਦੇ ਵਿੱਚ ਭੇਟਾ ਜਦੋਂ ਆਪਾਂ ਅਰਪਣ ਕਰਦੇ ਨਾ ਪਿਆਰਿਓ ਇੱਕ ਯਾਦ ਰੱਖਣਾ ਚਾਹੀਦਾ ਇੱਕ ਨੂੰ ਆਪਾਂ ਕਹਿੰਦੇ ਹਾਂ ਯਥਾ ਸ਼ਕਤ ਭੇਟਾ ਇਹ ਬਚਨ ਆਪ ਜੀ ਯਾਦ ਰੱਖੋ ਯਥਾ ਸ਼ਕਤ ਭੇਟਾ ਯਥਾ ਸ਼ਕਤ ਭੇਟਾ ਅਰਪਣ ਜੋ ਕਰਦਾ ਹੈ ਉਹ ਗੱਲ ਵੱਖਰੀ ਹੁੰਦੀ ਹੈ ਇਹਦੇ ਵਿੱਚ ਕੋਈ ਵੱਡਾ ਜਾਂ ਕੋਈ ਛੋਟਾ ਨਹੀਂ ਹੁੰਦਾ ਇਹ ਯਥਾ ਸ਼ਕਤ ਦਾ ਮਤਲਬ ਕਿ ਇੱਕ ਲੱਖਪਤੀ ਬੰਦਾ ਹੈ ਸਮਝੋ

0: ਕੋਲ 10 ਲੱਖ ਰੁਪਈਆ ਹੈ, ਉਹ ਯਥਾ ਸ਼ਕਤ ਪਿਆਰਿਓ 10,000 50,000 ਚੜਾ ਸਕਦਾ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਚਲੋ 10 ਲੱਖ ਦੇ ਵਿੱਚੋਂ ਉਹਨੇ 2 ਲੱਖ ਚੜਾ ਲਏ, 5 ਲੱਖ ਵੀ ਚੜਾ ਲਏ, ਤੇ ਆਪਾਂ ਕਹਿੰਦੇ ਹਾਂ ਜੀ ਬੰਦੇ ਕੋਲ ਤਾਂ ਹੈ 10 ਲੱਖ, ਉਹਦੇ ਵਿੱਚੋਂ ਇਹਨੇ ਲੱਖ ਚੜਾ ਲਿਆ, 2 ਲੱਖ ਚੜਾ ਲਿਆ, ਯਥਾ ਸ਼ਕਤ। ਲੇਕਿਨ ਜਿਹਦੇ ਕੋਲ 10 ਲੱਖ ਰੁਪਈਆ ਹੈ, ਲੇਕਿਨ ਉਹ ਆ ਕਰਕੇ ਗੁਰੂ ਘਰ ਦੇ ਵਿੱਚ ਕਹਿੰਦਾ ਜੀ ਕਿ ਮੈਂ ਤਾਂ 1 ਰੁਪਈਆ ਚੜਾਉਣਾ, 5 ਰੁਪਏ ਚੜਾਉਣੇ, ਉਹ ਯਥਾ ਸ਼ਕਤ ਨਹੀਂ ਹੈ। ਹੁਣ ਇੱਕ ਗਰੀਬ ਬੰਦਾ ਜਿਹਦੇ ਕੋਲ ਪਿਆਰੇ, ਉਹ ਸਮਝ ਲਿਓ ਮੈਂ ਦ੍ਰਿਸ਼ਟਾਂਤ ਆਪ ਨੂੰ ਦੇ ਰਿਹਾ, 1,000 ਦਮੜਾ ਹੈ, ਜਿਹਦੇ ਕੋਲ 1,000 ਦਮੜਾ ਹੈ ਪਿਆਰਿਓ, ਉਹ 2,000 5 10,000 ਥੋੜ੍ਹੀ ਚੜਾ ਸਕਦਾ। ਜਿਹਦੇ ਕੋਲ 1,000 ਦਮੜਾ ਹੈ ਉਹ 100 ਰੁਪਈਆ 200 ਦਮੜਾ 500 ਦਮੜਾ ਚੜਾ ਦੇਵੇ, ਉਹਦੇ ਲਈ ਉਹ ਯਥਾ ਸ਼ਕਤ ਹੈ। ਜਿਹਦੀ ਜਿਹਦੀ ਉਹਦੀ ਸ਼ਕਤੀ ਹੈ, ਆਪਣੀ ਸ਼ਕਤੀ ਆਪਣੀ ਮਿਨਿਆਦ ਮੁਤਾਬਕ ਭੇਟਾ ਕਰਨੀ ਹੈ। ਇਸ ਕਰਕੇ ਪਿਆਰਿਓ ਕਈ ਵਾਰੀ ਕਈ ਆਪਾਂ ਵੇਖਦੇ ਨਾ ਜੀ ਫਲਾਣੇ ਨੇ ਜੀ 10 ਲੱਖ ਰੁਪਈਆ ਚੜਾਇਆ, ਕਈ ਕਹਿੰਦੇ ਤੂੰ ਕਿੰਨਾ ਚੜਾਇਆ ਭਾਈ, ਇਹ ਜੀ ਮੈਂ ਤਾਂ 10 ਰੁਪਈਆ ਚੜਾਇਆ, ਇੱਕ ਬੋਲੇਗਾ ਜੀ ਮੈਂ ਤਾਂ 10 ਲੱਖ ਚੜਾਇਆ, ਮੈਂ ਵੱਡਾ ਕਿ ਤੂੰ ਵੱਡਾ। ਉਸ ਵੇਲੇ ਪਿਆਰਿਓ ਯਥਾ ਸ਼ਕਤ ਭੇਟਾ ਵੇਖੀ ਜਾਂਦੀ ਹੈ ਕਿ ਭਾਈ ਤੇਰੇ ਕੋਲ ਕਰੋੜਾਂ ਕਰੋੜ ਰੁਪਏ, ਉਹਦੇ ਵਿੱਚੋਂ 10 ਲੱਖ ਚੜਾ ਲਿਆ ਕੋਈ ਗੱਲ ਨਹੀਂ ਹੈ, ਲੇਕਿਨ ਜਿਹਦੇ ਕੋਲ 1,000 ਦਮੜਾ ਹੀ ਹੈ, ਉਹਦੇ ਵਿੱਚੋਂ ਉਹਨੇ 10 ਰੁਪਈਆ 10 ਦਮੜਾ ਵੀ ਚੜਾ ਦਿੱਤਾ, ਉਹ ਵੀ ਉਹਦੇ ਲਈ ਬਹੁਤ ਜ਼ਿਆਦਾ ਹੈ। ਸੋ ਕਦੇ ਵੀ ਇਹਦਾ ਗੁਮਾਨ ਨਹੀਂ ਕਰਨਾ ਚਾਹੀਦਾ, ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਆਹ ਸੇਵਾ ਕੀਤੀ, ਮੈਂ ਉਹ ਕੀਤੀ, ਮੈਂ ਇੰਨੀ ਭੇਟਾ ਚੜਾਈ, ਮੈਂ 19 ਭੇਟਾ ਚੜਾਈ, ਤੇ ਉਹਦੇ ਮਨ ਦੇ ਵਿੱਚ ਅਹੰਕਾਰ ਸੀ ਕਿ ਮੈਂ ਬੇਸ਼ਕੀਮਤੀ ਨਗੀਨਾ ਦਿੱਤਾ। ਮਹਾਰਾਜ ਨੇ ਕਿਹਾ ਕਿ ਭਾਈ ਤੇ ਇਹਦਾ ਅਹੰਕਾਰ ਕਿਉਂ ਤੂੰ ਕਰਦਾ, ਕਿਉਂ ਗੁਮਾਨ ਕਰਦਾ, ਤੇ ਜਾ ਜਾ ਕਰਕੇ ਦੇਖ ਗੋਦਾਵਰੀ, ਇਹੋ ਜਿਹੇ ਹੀਰਿਆਂ ਦੇ ਨਾਲ, ਮੋਤੀਆਂ ਦੇ ਨਾਲ ਤੇ ਮਣੀ ਮਾਨਕਾਂ ਦੇ ਨਾਲ ਭਰੀ ਹੋਈ ਹੈ। ਉਹਦੇ ਮਨ ਦੇ ਵਿੱਚ ਸੀ ਕਿ ਕਈ ਵਾਰੀ ਕੀ ਹੁੰਦਾ ਪਿਆਰਿਓ, ਆਪਨੇ ਦੇਖਿਆ ਹੋਵੇਗਾ ਪਾਣੀ ਦੇ ਵਿੱਚ ਕੋਈ ਚੀਜ਼ ਪੈ ਜਾਵੇ ਨਾ, ਸਿਆਣੇ ਕਹਿੰਦੇ ਤੁਰੰਤ ਉੱਥੇ ਜਾਓ ਚੁੱਭੀ ਲਾਓ, ਉੱਥੇ ਆਸ ਪਾਸ ਤੁਸੀਂ ਦੇਖੋਗੇ ਕਈ ਵਾਰੀ ਉਹ ਚੀਜ਼ਾਂ ਮਿਲ ਜਾਂਦੀਆਂ। ਉਹ ਕਾਲੂ ਬਾਬਾ ਜਿਹੜਾ, ਉਹ ਸਿੱਖ ਜਿਹੜਾ ਜਿਹਨੇ ਨਗੀਨਾ ਚੜਾਇਆ, ਉਹਦੇ ਮਨ ਵਿੱਚ ਆਇਆ ਕਿ ਚਲੋ ਮੈਂ ਜਾ ਕਰਕੇ ਤੁਰੰਤ ਆਪਣਾ ਨਗੀਨਾ ਕੱਢ ਲਵਾਂ, ਤੇ ਜਾ ਕਰਕੇ ਜਦੋਂ ਕੀ ਤੱਕਦਾ ਪਿਆਰਿਓ, ਤੇ ਗੋਦਾਵਰੀ ਜਿਹੜੀ ਹੈ ਬੇਸ਼ਕੀਮਤੀ ਖਜ਼ਾਨੇ ਦੇ ਨਾਲ ਭਰੀ ਹੋਈ ਹੈ। ਮਹਾਰਾਜ ਨੇ ਇਹੋ ਜਿਹੀ ਕਲਾ ਵਰਤਾਈ। ਹੁਣ ਇਹਦਾ ਇਹ ਮਤਲਬ ਨਹੀਂ ਲੈਣਾ, ਕਈ ਇਹ ਵੀ ਕਹਿੰਦੇ ਕਿ ਚਲੋ ਜੀ ਇਹ ਦੇਖੋ ਭਾਵਨਾ ਦੀ ਗੱਲ ਹੈ ਪਿਆਰਿਓ, ਕੋਈ ਕਹਿੰਦੇ ਨਾ ਜਦੋਂ ਗੁਰੂ ਮਹਾਰਾਜ ਨੇ ਦਿਖਾਈ ਦਿੱਤਾ ਕਿ ਗੋਦਾਵਰੀ ਹੀਰਿਆਂ ਦੇ ਨਾਲ ਨਗੀਨਿਆਂ ਦੇ ਨਾਲ ਭਰੀ ਹੋਈ ਹੈ, ਫਿਰ ਬਾਅਦ ਦੇ ਵਿੱਚ ਕਿੱਥੇ ਗਏ, ਹੁਣ ਅਸੀਂ ਲੱਭਦੇ ਹਾਂ ਤੇ ਕਿਉਂ ਨਹੀਂ ਲੱਭਦੇ ਹਨ। ਪਿਆਰੇ ਭਾਵਨਾ ਦੀ ਗੱਲ ਹੁੰਦੀ ਹੈ। ਇਹ ਗੁਰੂ ਮਹਾਰਾਜ ਕੁਝ ਸਮੇਂ ਦੇ ਲਈ ਉਹਨੂੰ ਸਿੱਖਿਆ ਦੇਣ ਦੇ ਲਈ, ਦ੍ਰਿਸ਼ਟਾਂਤ ਦੇਣ ਦੇ ਲਈ ਪਿਆਰੇ ਉਹਦਾ ਪਰਦਾ ਜਿਹੜਾ ਹੈ ਉਹ ਹਟਾ ਦਿੰਦੇ ਹਨ, ਉਹਨੂੰ ਦਿਵ ਦ੍ਰਿਸ਼ਟੀ ਮਿਲ ਜਾਂਦੀ ਹੈ। ਫਿਰ ਇਹਦਾ ਇਹ ਮਤਲਬ ਨਹੀਂ ਲੈਣਾ ਕਿ ਚਲੋ ਮਹਾਰਾਜ ਨੇ ਕਿਹਾ ਗੋਦਾਵਰੀ ਹੀਰਿਆਂ ਦੇ ਨਾਲ ਮੋਤੀਆਂ ਦੇ ਨਾਲ ਭਰੀ ਹੋਈ ਹੈ ਤੇ ਅੱਜ ਕਿਉਂ ਨਹੀਂ ਹੈ ਭਾਈ, ਫਿਰ ਉਹ ਖਜ਼ਾਨਾ ਕੌਣ ਲੁੱਟ ਕੇ ਲੈ ਕੇ ਗਿਆ, ਇਹ ਵੀ ਤਰਕ ਕਈ ਕਰਦੇ। ਲੇਕਿਨ ਪਿਆਰਿਓ ਇਹ ਸਤਿਗੁਰੂ ਮਹਾਰਾਜ ਜੀ ਦੀਆਂ ਕਰਾਮਾਤਾਂ ਸ਼ਕਤੀਆਂ ਹੁੰਦੀਆਂ, ਇਹ ਕਿਹਨੂੰ ਉਪਦੇਸ਼ ਦੇਣ ਦੇ ਲਈ। ਜਦੋਂ ਉਹਨੇ ਵੇਖਿਆ ਉਹਨੂੰ ਕੀ ਦ੍ਰਿਸ਼ਟਾਂਤ ਆਇਆ ਕਿ ਗੋਦਾਵਰੀ ਜਿਹੜੀ ਹੈ ਮਣੀ ਮਾਨਕਾਂ ਦੇ ਨਾਲ ਨਗੀਨਿਆਂ ਦੇ ਨਾਲ ਭਰੀ ਹੋਈ ਹੈ, ਭੱਜ ਕੇ ਆਇਆ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਗਿਆ।
1: ਅਜਾਨ ਮਹਿਮਾ ਨਹੀਂ ਜਾਣੀ,
0: ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਤਾਂ ਅਣਜਾਣ, ਮੈਂ ਆਪ ਜੀ ਦੀ

0: ਸੋ ਬਖਸ਼ਣ
1: ਮਹਾਰਾਜ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕਿਰਪਾ ਕਰੋ ਆਪ ਜੀ ਬਖਸ਼ਣ ਵਾਲੇ ਮੈਨੂੰ ਵੀ ਬਖਸ਼ ਲੈਣਾ ਕਰੋ।
0: ਸਤਿਗੁਰੂ
1: ਮਹਾਰਾਜ ਜੀ ਨੇ ਮੁਸਕਰਾਉਂਦਿਆਂ ਹੋਇਆ

0: है, हर हर कहत नहीं दुख जम है। महाराज ने प्यारो परमात्मा के कई नामा दे नाल उपदेश दिता। महाराज ने वचन किया बाणी नूं पढ़दियां हर ए नमस्ते हर ए नमः ते हरि के नाम के अगे तू नमस्कार कर, हरि के नाम के अगे तू नमस्ते करना कर। जिस तरह हिंदू नमस्ते बोलते ओदे परमात्मा के नाम के अगे ओदे चरणा विच तू नमः कर ते ओदे अगे तू नमस्कार करना कर, ओदा जाप करना कर।
1: नाम लगी ना कहाट सो परे
0: ते ओ तो बाद प्यारियो ओ कहाट दा नाम जेड़ा नगीना कहाट पै गया। ਇਹ ਘਾਟ ਹੋਇਆ ਕਰਦੇ, ਘਾਟ ਕਿਹਨੂੰ ਕਹਿੰਦੇ ਪਿਆਰਿਓ? ਮੈਂ ਇਹ ਹੁਣ ਬੇਨਤੀ ਕਰਾਂ। ਹੁਣ ਦੇਖੋ ਇੱਥੇ ਹਜ਼ੂਰ ਸਾਹਿਬ ਦੇ ਵਿੱਚ, ਕਿਉਂਕਿ ਆਪਾਂ ਇਹੀ ਯਤਨ ਕਰਾਂਗੇ, ਆਪ ਜੀ ਵੀ ਅਰਦਾਸ ਕਰੋ, ਅਸਥਾਨ ਦੀ ਕਥਾ ਚੱਲ ਗਈ, ਆਪਾਂ ਨਿੱਠ ਕੇ ਖੁੱਲ੍ਹ ਕੇ ਵਿਚਾਰ ਕਰੀਏ ਅਤੇ ਇੱਥੇ ਜਿੰਨੇ ਵੀ ਅਸਥਾਨ ਗੋਦਾਵਰੀ ਦੇ ਕੰਢੇ ਦੇ ਉੱਤੇ ਹਨ ਅਤੇ ਜਿੱਥੇ ਜਿੱਥੇ ਗੁਰੂ ਮਹਾਰਾਜ ਜੀ ਨੇ ਚਰਨ ਪਾਉਣੇ ਕੀਤੇ ਗੋਦਾਵਰੀ ਦੇ, ਅਤੇ ਉੱਥੇ ਪਿਆਰਿਓ ਘਾਟ ਸਨ ਘਾਟ। ਤੇ ਆਪ ਜੀ ਦੇਖੋ ਹੀਰਾ ਘਾਟ, ਨਗੀਨਾ ਘਾਟ, ਸ਼ਿਕਾਰ ਘਾਟ, ਤੇ ਮਾਤਾ ਸਾਹਿਬ ਨੂੰ ਵੀ ਪਿਆਰਿਓ ਇੱਕ ਉਹਦਾ ਉਪਨਾਮ ਹੈ ਮਾਤਾ ਘਾਟ ਕਰਕੇ। ਘਾਟ ਕਿਹਨੂੰ ਬੋਲਦੇ? ਕਿਉਂਕਿ ਜਿਹੜੀਆਂ ਨਦੀਆਂ ਚੱਲਦੀਆਂ ਸੀ ਨਾ ਪਿਆਰਿਓ, ਪਹਿਲੇ ਜ਼ਮਾਨੇ ਦੇ ਵਿੱਚ ਪੁੱਲ ਨਹੀਂ ਹੋਇਆ ਕਰਦੇ ਸਨ, ਇਹ ਨਦੀਆਂ ਦੇ ਕੰਢੇ ਦੇ ਉੱਤੇ, ਇਹ ਕਈ ਵਾਰੀ ਜਿੱਥੇ ਜ਼ਿਆਦਾ ਬਰੇਤਾ ਚੜਿਆ ਹੋਇਆ ਹੁੰਦਾ, ਪਾਣੀ ਜ਼ਿਆਦਾ ਡੂੰਘਾ ਨਹੀਂ ਹੁੰਦਾ, ਭੌਰੇ ਜਿੱਥੇ ਨਹੀਂ ਬਣਦੇ ਸਨ, ਅਤੇ ਲੋਕਾਂ ਨੂੰ ਵਧੀਆ ਉੱਥੇ ਪੱਕੇ ਕਿਹੋ ਜਿਹੇ ਘਾਟ ਜਿਹੜੇ ਉਹ ਬਣਾਏ ਜਾਂਦੇ ਸੀ ਕਿ ਲੋਕ ਜਿਹੜੇ ਆਰਾਮ ਦੇ ਨਾਲ ਆਸਾਨੀ ਦੇ ਨਾਲ ਨਦੀ ਜਿਹੜੀ ਹੈ ਇਹਦੇ ਵਿੱਚ ਉਤਰੇ ਕਰਕੇ। ਸੋ ਇਸ ਤਰ੍ਹਾਂ ਇਹਨੂੰ ਫਿਰ ਜਦੋਂ ਘਾਟ ਹੁੰਦਾ, ਇੱਕ ਘਾਟਾਂ ਦੇ ਉੱਤੇ ਪਿਆਰਿਓ ਅਤੇ ਲੋਕੀ ਕੱਪੜੇ ਧੋਣਾ, ਇਹਦੇ ਵਿੱਚ ਕਾਰ ਵਿਹਾਰ ਜਿਹੜੀਆਂ ਨਾਵਾਂ ਨੌਕਾਂ ਜਿਹੜੀ ਹੈ ਉਹ ਵੀ ਚੱਲਿਆ ਕਰਦੀ ਹੈ, ਉਹਨੂੰ ਵੀ ਘਾਟ ਉੱਥੇ, ਅਤੇ ਪਾਣੀ ਦੀ ਇਸ ਘਾਟਾਂ ਦੇ ਵਿੱਚ ਮਾਰ ਨਹੀਂ ਪੈਂਦੀ, ਪਾਣੀ ਜ਼ਿਆਦਾ ਡੂੰਘਾ ਨਹੀਂ ਰਹਿੰਦਾ, ਉਥਲਾ ਰਹਿੰਦਾ। ਕਈ ਵਾਰੀ ਪਾਰ ਕਰਨਾ ਨਾ ਦਰਿਆ ਆਦਿਕ ਨੂੰ ਉਹਨਾਂ ਜ਼ਮਾਨਿਆਂ ਦੇ ਵਿੱਚ, ਲੋਕੀ ਘਾਟਾਂ ਦੇ ਵਿੱਚੋਂ ਪਿਆਰਿਓ ਦਰਿਆ ਨੂੰ ਪਾਰ ਕਰਦੇ, ਉਂਝ ਦੂਜੇ ਪਾਸੇ ਪਾਣੀ ਦਾ ਪਤਾ ਨਹੀਂ ਹੁੰਦਾ, ਘਾਟਾਂ ਦੇ ਵਿੱਚ ਲੋਕਾਂ ਨੂੰ ਪਤਾ ਹੁੰਦਾ ਕਿ ਭਾਈ ਪਾਣੀ ਜ਼ਿਆਦਾ ਹੈ ਕਿ ਨਹੀਂ ਹੈ, ਕਿਸ ਤਰ੍ਹਾਂ ਤਰਿਆ ਜਾ ਸਕਦਾ, ਇਹਨੂੰ ਪਾਰ ਕੀਤਾ ਜਾ ਸਕਦਾ। ਸੋ ਇੱਕ ਹਾਟ, ਔਰ ਇੱਕ ਪਿਆਰਿਓ ਮੈਂ ਬੇਨਤੀ ਕਰਾਂ, ਦੇਖੋ ਗੱਲ ਜਿਹੜੀ ਹੈ ਰਹਿੰਦੀ ਸੀ ਅਤੇ ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਸੰਗਤ ਸਾਹਿਬ ਅਤੇ ਉਸ ਤੋਂ ਥੋੜ੍ਹਾ ਕੁ ਆਪ ਜੀ ਗੋਦਾਵਰੀ ਦੇ ਕੰਢੇ ਦੇ ਆਪ ਜੀ ਆਓ, ਉੱਥੇ ਪਿਆਰਿਓ ਨੰਦਗਿਰੀ ਨਾਮਕ ਕਿਲ੍ਹਾ ਅੱਜ ਵੀ ਹਜ਼ੂਰ ਸਾਹਿਬ ਦੇ ਵਿੱਚ ਮੌਜੂਦ ਹੈ। ਇਹ ਬਹੁਤ ਪੁਰਾਣਾ ਕਿਲ੍ਹਾ ਜਿਹੜਾ ਹੈ ਬਣਿਆ ਹੋਇਆ ਹੈ ਹਜ਼ੂਰ ਸਾਹਿਬ ਦੇ ਵਿੱਚ, ਨੰਦੇੜ ਦੇ ਵਿੱਚ, ਅਤੇ ਉਸ ਕਿਲ੍ਹੇ ਦਾ ਨਾਮ ਨੰਦਗਿਰੀ ਕਿਲ੍ਹਾ। ਪਹਿਲੇ ਇਹ ਸ਼ਹਿਰ ਦਾ ਨਾਮ ਨੰਦਗਿਰੀ ਸੀ, ਲੇਕਿਨ ਜਦੋਂ ਆ ਦੂਜੇ ਰੁਹੇਲੇ ਇਹ ਤੁਰਕਾਂ ਨੇ ਜਦੋਂ ਇਹਦੇ ਉੱਤੇ ਰਾਜ ਕਰਨਾ ਕੀਤਾ ਅਤੇ ਉਸ ਵੇਲੇ ਇਹਨਾਂ ਨੇ ਇਹਦਾ ਨਾਮ ਜਿਹੜਾ ਨਾ ਨੰਦਗਿਰੀ ਤੋਂ ਅਪਭ੍ਰੰਸ਼ ਬਣ ਗਿਆ, ਨੰਦੇੜ ਨੌਨਾਥਾਂ ਤੋਂ ਨੰਦਗਿਰੀ ਤੋਂ, ਇਸ ਤਰ੍ਹਾਂ ਇਹਦਾ ਪਿਛੋਕੜ ਇਤਿਹਾਸ ਆਉਂਦਾ, ਨੌਨਾਥ ਵੀ ਰਿਹਾ ਕਰਦੇ ਸਨ, ਨੰਦਗਿਰੀ ਵੀ ਇਹਨੂੰ ਕਿਹਾ ਜਾਂਦਾ ਸੀ, ਕਿਲ੍ਹੇ ਦਾ ਨਾਮ ਨੰਦਗਿਰੀ ਹੈ ਅਤੇ ਨੌਨਾਥ ਨੌਨਾਥਾਂ ਦੀ ਪੂਰੀ ਨੰਦਗਿਰੀ ਕਿਹਾ ਜਾਂਦਾ। ਅਤੇ ਅਸਲ ਦੇ ਵਿੱਚ ਪੁਰਾਣਾ ਜਿਹੜਾ ਹਜ਼ੂਰ ਸਾਹਿਬ ਦਾ ਇਹ ਨੰਦੇੜ ਦਾ ਜੋ ਹੈ ਪੁਰਾਣਾ ਸ਼ਹਿਰ ਜਿਹੜਾ ਨਾ ਉਹ ਉਹੀ ਸੀ, ਇਹ ਹੁਣ ਇਹ ਜਿਹੜਾ ਸ਼ਹਿਰ ਜਿਹੜਾ ਹੈ ਚੌਫਾਲਾ ਆਦਿਕ ਜੋ ਆਪ ਜੀ ਵੇਖੋ, ਗੁਰਦੁਆਰਾ ਸੰਗਤ ਸਾਹਿਬ ਆਦਿਕ, ਹੁਣ ਵੀ ਆਪ ਜੀ ਉੱਥੇ ਜਾਓ ਪਿਆਰਿਓ, ਅੱਜ ਵੀ ਆਪ ਜੀ ਨੂੰ ਵੇਖਣ ਦੇ ਲਈ ਪੁਰਾਣੇ ਪੁਰਾਣੇ ਕਿਲ੍ਹੇ ਜਿਹੜੇ ਪੁਰਾਣੇ ਪੁਰਾਣੇ ਘਰ, ਦੋ ਦੋ ਸੌ ਤਿੰਨ ਤਿੰਨ ਸੌ ਸਾਲ ਪੁਰਾਣੇ ਕਿਲ੍ਹੇ ਘਰ ਵੀ ਜਿਹੜੇ ਹਨ ਆਪ ਜੀ ਨੂੰ ਉੱਥੇ ਪ੍ਰਾਪਤ ਹੋਣਗੇ। ਜਿਹੜੇ ਲੋਕਲ ਹਜ਼ੂਰੀ ਸਿੰਘ ਜਿਹੜੇ ਉਹਨਾਂ ਨੂੰ ਪਤਾ ਹੋਵੇਗਾ ਪਿਆਰਿਓ, ਕਦੇ ਆਪਾਂ ਇਹ ਇਸ ਹਿਸਾਬ ਦੇ ਨਾਲ ਵੀ ਵੇਖਣਾ ਚਾਹੀਦਾ ਇਤਿਹਾਸਿਕ ਦ੍ਰਿਸ਼ਟੀਕੋਣ ਦੇ ਨਾਲ। ਇਹ ਬਾਕੀ ਦਾ ਸ਼ਹਿਰ ਜਿਹੜਾ ਗੁਰੂ ਮਹਾਰਾਜ ਜੀ ਦੇ ਚਰਨ ਪੈਣ ਕਰਕੇ ਇਹ ਹੁਣ ਇਹ ਆਬਾਦ ਹੋਇਆ, ਡੈਵਲਪ ਹੋਇਆ, ਪੁਰਾਣਾ ਸ਼ਹਿਰ ਉਹੀ ਹੈ। ਅਤੇ ਅੱਜ ਵੀ ਪਿਆਰਿਓ ਉਹ ਜ਼ਿਆਦਾ ਆਬਾਦ ਨਹੀਂ ਹੋਇਆ, ਜਿੰਨੇ ਵੀ ਪੁਰਾਣੇ ਸ਼ਹਿਰ ਰਹਿ ਜਾਂਦੇ ਨਾ ਉਹ ਜ਼ਿਆਦਾ ਡੈਵਲਪ ਨਹੀਂ ਹੁੰਦੇ ਹਨ। ਨਵਾਂ ਸ਼ਹਿਰ ਜਿਹੜਾ ਹੈ ਜਿੱਥੇ ਨਵੀਂ ਆਬਾਦੀ ਵੱਸਦੀ ਆ ਉਹ ਜ਼ਿਆਦਾ ਵਿਕਸਿਤ ਹੁੰਦੇ, ਆਬਾਦ ਹੁੰਦੇ, ਅਤੇ ਪੁਰਾਣਾ ਸ਼ਹਿਰ ਉਹੀ ਸੀ ਜਿੱਥੇ ਗੁਰਦੁਆਰਾ ਸੰਗਤ ਸਾਹਿਬ ਅਤੇ ਅੱਗੇ ਜਾ ਕਰਕੇ ਨੰਦਗਿਰੀ ਅਤੇ ਉਹਦੇ ਨਾਲ ਹੀ ਪਿਆਰੇ ਉਹ ਨੌਕਾ ਘਾਟ, ਨਾਉ ਘਾਟ ਵੀ ਜਿਹਨੂੰ ਬੋਲਦੇ ਹਾਂ, ਗੋਦਾਵਰੀ ਦੇ ਨਾਲ ਅੱਗੇ ਇੱਕ ਔਰ ਘਾਟ ਆਉਂਦਾ ਜਿਹਨੂੰ ਧੋਬੀ ਘਾਟ ਬੋਲਦੇ ਹਨ, ਉਸ ਤੋਂ ਅੱਗੇ ਇਹ ਜਿਹੜਾ ਨਗੀਨਾ ਘਾਟ ਜਿਹੜਾ ਜਿੱਥੇ ਮਹਾਰਾਜ ਜੀ ਨੇ ਨਗੀਨਾ ਸੁੱਟਿਆ ਸੀ ਬਾਅਦ ਦੇ ਵਿੱਚ ਇਹਦਾ ਨਾਮ ਨਗੀਨਾ ਘਾਟ ਰੱਖਿਆ ਗਿਆ। ਫਿਰ ਇਸ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਜੀ ਦਾ ਅਸਥਾਨ ਸੀ ਤੇ ਬੰਦਾ ਘਾਟ, ਉਸ ਘਾਟ ਦਾ ਨਾਮ ਬੰਦਾ ਘਾਟ ਹੈ। ਗੁਰਦੁਆਰਾ ਸਾਹਿਬ ਜਿਹੜਾ ਕਿਉਂਕਿ ਗੋਦਾਵਰੀ ਦੇ ਘਾਟਾਂ ਦੇ ਉੱਤੇ ਹੈ ਤਾਂ ਕਰਕੇ ਘਾਟ ਘਾਟ ਲਿਖਿਆ ਹੋਇਆ। ਘਾਟ ਦਾ ਮਤਲਬ ਹੁੰਦਾ ਜੋ

0: ਜਿੱਥੇ ਪਾਣੀ ਦੀ ਜ਼ਿਆਦੀ ਮਾਰ ਨਹੀਂ ਪੈਂਦੀ ਉਹਨੂੰ ਪਿਆਰਿਓ ਕਹਾਟ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਬੰਦਾ ਕਹਾਟ ਤੇ ਕਈ ਵਾਰੀ ਕਈ ਪੁੱਛਦੇ ਕਹਾਟ ਦਾ ਮਤਲਬ ਕੀ ਹੈ, ਇਹ ਹੈ ਕਹਾਟ ਦਾ ਮਤਲਬ ਸ਼ਿਕਾਰ ਕਾਟ ਹੀਰਾ ਕਹਾਟ ਤੇ ਨਾਲ ਇਸ ਤਰ੍ਹਾਂ ਇਹ ਕਹਾਟ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਸ ਘਾਟ ਦਾ ਨਾਮ ਹੀ ਜਿਹੜਾ ਹੈ ਮਹਾਰਾਜ ਜੀ ਨੇ ਨਗੀਨਾ ਸੁੱਟਣ ਕਰਕੇ ਨਗੀਨਾ ਕਹਾਟ ਪੈ ਗਿਆ। ਇੱਕ ਔਰ ਮੈਂ ਬੇਨਤੀ ਕਰਾਂ ਬਾਅਦ ਦੇ ਵਿੱਚ ਪਿਆਰਿਓ ਕਹਾਟ ਨੂੰ ਵਿਸ਼ੇਸ਼ ਕਰਕੇ, ਪਹਿਲੇ ਕਿਸ ਤਰ੍ਹਾਂ ਸੀ ਉਹਦਾ ਪਤਾ ਨਹੀਂ, ਲੇਕਿਨ ਜਦੋਂ ਆਪਾਂ ਪੁਰਾਤਨ ਹਜੂਰ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਮਹਾਰਾਜਾ ਚੰਦੂ ਲਾਲ ਜੀ ਜਿਹੜੇ ਹਨ ਕਿਹਾ ਜਾਂਦਾ ਕਿ ਉਹਨਾਂ ਨੇ ਪੁਰਾਣਾ ਜਿਹੜਾ ਕਹਾਟ ਜਿਹੜਾ ਹੈ ਉਹ ਜਿਹੜਾ ਕਾਲੇ ਪੱਥਰਾਂ ਵਾਲਾ, ਚਲੋ ਅੱਜ ਤਾਂ ਪਿਆਰਿਓ 2008 ਦੇ ਵਿੱਚ ਇਹਦਾ ਸੁੰਦਰੀਕਰਨ ਹੋ ਗਿਆ, ਨਵੀਨੀਕਰਨ ਕਰਨਾ ਕੀਤਾ, ਵਧੀਆ ਪੱਥਰ ਟਾਇਲਸਾਂ ਗ੍ਰੇਨਾਈਟ ਆਦਿਕ ਲਾਇਆ ਤੇ ਅੱਜ ਆਪ ਜੀ ਵੇਖ ਸਕਦੇ ਹੋ। ਲੇਕਿਨ ਅੱਜ ਤੋਂ ਪਹਿਲਾਂ 2008 ਤੋਂ ਪਹਿਲਾਂ ਪਿਆਰਿਓ ਜਦੋਂ ਕਹਾਟ ਸੀ ਨਾ ਉਹ ਕਾਲੇ ਪੱਥਰਾਂ ਦਾ ਸੀ। ਸਾਡੇ ਲੋਕਲ ਜਾਂ ਔਰ ਜਿਹੜੇ ਪੁਰਾਣੇ ਸਿੰਘ ਜਿਹੜੇ ਹਨ ਬਜ਼ੁਰਗ ਜਿਹੜੇ ਪਹਿਲਾਂ ਤੋਂ ਆਉਂਦੇ ਉਹਨਾਂ ਨੂੰ ਪਤਾ ਹੋਵੇਗਾ ਕਾਲੇ ਪੱਥਰਾਂ ਦਾ ਕਹਾਟ। ਤੇ ਉੱਥੇ ਪਿਆਰਿਓ ਗੋਦਾਵਰੀ ਦੇ ਵਿੱਚ ਕਈਆਂ ਦੇ ਉਹ ਨਿੱਕੇ ਨਿੱਕੇ ਉਹਨੂੰ ਮੱਠ ਬੋਲਦੇ ਸਨ, ਨਿੱਕੇ ਜੇ ਮੱਠ, ਉੱਥੇ ਬਹੁਤ ਭਜਨ ਬੰਦਗੀ ਕਰਨ ਵਾਲੇ ਉੱਥੇ ਬੈਠ ਕਰਕੇ ਭਜਨ ਬੰਦਗੀ ਤਪ ਆਦਿਕ ਕਰਿਆ ਕਰਦੇ। ਲੇਕਿਨ ਚਲੋ ਅੱਜ ਕਈ ਲੋਕਾਂ ਨੇ ਜਦੋਂ ਵੇਖੀ ਦਾ ਪਿਆਰਿਓ ਤੇ ਉਹ ਇਹੋ ਜਿਹੇ ਸੀ ਨਾ ਉਹ ਮੱਠ ਹੋਇਆ ਕਰਦੇ, ਉਹਦੇ ਵਿੱਚ ਬੈਠ ਕਰਕੇ ਉਹ ਮੱਠ ਇਸ ਤਰ੍ਹਾਂ ਹੁੰਦਾ ਬਹੁਤ ਛੋਟਾ ਹੁੰਦਾ, ਬੰਦਾ ਪੈਣ ਪੂਰਾ ਖੜ ਵੀ ਨਹੀਂ ਸਕਦਾ, ਸਿਰਫ ਆਰਾਮ ਦੇ ਨਾਲ ਚੌਂਕੜਾ ਮਾਰ ਕੇ ਬਹਿਣਾ ਤੇ ਫਿਰ ਉਹਦੇ ਵਿੱਚ ਸਾਧਨਾ ਕਰਨੀ ਹੈ। ਇਸ ਤਰ੍ਹਾਂ ਉੱਥੇ ਸਾਧਨਾ ਅਸਥਾਨ ਸਨ ਪਿਆਰਿਓ ਉੱਥੇ ਗੋਦਾਵਰੀ ਦੇ ਵਿਚਕਾਰ, ਅੱਜ ਵੀ ਆਪ ਜੀ ਵੇਖ ਸਕਦੇ ਹੋ। ਬਾਅਦ ਦੇ ਵਿੱਚ ਚਲੋ ਪਤਾ ਨਹੀਂ ਅੱਜ ਕਈ ਵਾਰੀ ਕਈ ਵੇਖੀ ਦਾ ਪਿਆਰਿਓ ਕਈਆਂ ਨੇ ਸੰਤਾਂ ਦਾ ਨਾਮ ਵੀ ਲਿਖ ਦਿੱਤਾ ਜੀ ਇਹ ਉਹਨਾਂ ਦਾ, ਲੇਕਿਨ ਪਿਆਰਿਓ ਇਹ ਅੱਜ ਹੁਣੇ ਹੁਣੇ ਪਤਾ ਨਹੀਂ ਕਈਆਂ ਨੇ ਲਿਖ ਦਿੱਤਾ, ਲੇਕਿਨ ਉਹ ਇਸ ਤਰ੍ਹਾਂ ਦੇ ਮੱਠ ਸੀ ਤੇ ਕੋਈ ਵੀ ਜਾ ਕਰਕੇ ਕਈ ਸਾਡੇ ਜਿਹੜੇ ਪੁਰਾਣੇ ਹਜ਼ੂਰੀ ਸਿੰਘ ਬਜ਼ੁਰਗ ਜਿਹੜੇ ਨਾ ਪਿਆਰਿਓ ਕਈ ਵਾਰੀ ਉਹਨਾਂ ਨੂੰ ਪੁੱਛੋ ਦੱਸਦੇ ਕਿ ਉਹ ਆਪ ਜਾ ਕਰਕੇ ਜਦੋਂ, ਕਿਉਂਕਿ ਗੋਦਾਵਰੀ ਪਿਆਰਿਓ ਅੱਜ ਚਲੋ ਡੈਮ ਆਦਿਕ ਬਣ ਗਿਆ ਤਾਂ ਪਾਣੀ ਰੁਕਿਆ ਹੋਇਆ, ਨਹੀਂ ਤਾਂ ਸਿਰਫ ਬਰਸਾਤ ਦੀ ਰੁੱਤ ਦੇ ਵਿੱਚ ਐਂ ਖੁੱਲ੍ਹੀ ਚੱਲਦੀ, ਬਾਅਦ ਦੇ ਵਿੱਚ ਉਹ ਕਹਾੜ ਜਿਹੜੇ ਉੱਤੇ ਹੀ ਰਹਿੰਦੇ ਸਨ। ਕਈਆਂ ਨੇ ਜਪ ਤਪ ਕਰਨਾ, ਭਜਨ ਬੰਦਗੀ ਕਰਨੀ, ਸਾਧਨਾ ਕਰਨੀ ਤੇ ਉੱਥੇ ਜਾ ਕਰਕੇ ਉਹ ਮੱਠ ਜਿਹੜੇ ਬਣੇ ਹੋਏ ਹਨ ਉੱਥੇ ਜਾ ਕਰਕੇ ਉਹ ਬੈਠ ਕਰਕੇ ਜਪ ਤਪ ਕਰਿਆ ਕਰਦੇ ਸਨ। ਫਿਰ ਬਾਅਦ ਦੇ ਵਿੱਚ ਪਿਆਰਿਓ ਮਹਾਂਪੁਰਖਾਂ ਨੇ ਤੇ ਕਿਹਾ ਜਾਂਦਾ ਖਾਸ ਕਰਕੇ ਹਰਖੋਵਾਲ ਵਾਲੇ ਮਹਾਂਪੁਰਖ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਫਿਰ ਉਹਦੇ ਨਾਲ ਹੀ ਪਿਆਰਿਓ ਕੁਛ ਨਾ ਕਮਰੇ ਵੀ ਬਣਾਏ ਸੀ ਗੋਦਾਵਰੀ ਦੇ ਐਨ ਕੰਡੇ ਦੇ ਉੱਤੇ ਜਿੱਥੇ ਪੌੜੀਆਂ ਵੱਜਦੀਆਂ। ਬਹੁਤ ਸਾਡੇ ਵੇਖਦਿਆਂ ਬਚਪਨ ਦੇ ਵਿੱਚ ਪਿਆਰਿਓ ਬਹੁਤ ਭਜਨ ਬੰਦਗੀ ਕਰਨ ਵਾਲੇ ਗੁਰੂ ਕੇ ਸਿੰਘ, ਗੁਰੂ ਕੇ ਪਿਆਰੇ ਜਿਹੜੇ ਨਾ ਪਿਆਰਿਓ ਉੱਥੇ ਬੈਠ ਕਰਕੇ ਭਜਨ ਬੰਦਗੀ ਕਰਿਆ ਕਰਦੇ ਸੀ। ਉੱਥੇ ਨਾਲ ਇੱਕ ਬੁੰਗਾ ਜਿਹੜਾ ਹੈ ਗੁਰਦੁਆਰਾ ਭਜਨਗੜ੍ਹ ਸਾਹਿਬ, ਉਹ ਅਸਥਾਨ ਬੁੰਗੇ ਦਾ ਨਾਂ ਵੀ ਭਜਨਗੜ੍ਹ ਬੁੰਗਾ ਹੈ, ਉਹ ਤਾਂ ਉੱਤੇ ਹੈ, ਇਹ ਥੱਲੇ ਜਿਹੜਾ ਗੋਦਾਵਰੀ ਦੇ ਵਿੱਚ ਹੈ ਇਹ ਕੁਛ ਮੱਠ ਬਣੇ ਹੋਏ। ਉਹ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਸੰਤਾਂ ਨੇ ਅਸਥਾਨ ਇਸ ਤਰ੍ਹਾਂ ਦੇ ਕਮਰੇ ਬਣਾਏ ਜਿਨ੍ਹਾਂ ਨੇ ਭਜਨ ਬੰਦਗੀ ਕਰਨਾ, ਕਿਉਂਕਿ ਤਿੰਨਾਂ ਦਰਿਆਵਾਂ ਸੀ ਦੋਸਤੀ ਉਹਨਾਂ ਦੀ ਪਿਆਰੀ ਉਹ ਦੋਸਤੀ ਦਰਿਆ ਆਦਿਕ ਦੇ ਨਾਲ ਹੁੰਦੀ ਹੈ ਤੇ ਉੱਥੇ ਕਮਰਿਆਂ ਦੇ ਵਿੱਚ ਬੈਠ ਕਰਕੇ ਕੋਈ ਵਚਨ ਵਿਲਾਸ ਨਹੀਂ ਕਰਨਾ, ਇਕਾਂਤ ਵਿੱਚ ਰਹਿ ਕਰਕੇ ਵੱਧ ਤੋਂ ਵੱਧ ਮੂਲ ਮੰਤਰ ਦਾ ਗੁਰਮੰਤਰ ਦਾ ਸਿਮਰਨ ਕਰਨਾ ਤੇ ਆਪਣੇ ਗੁਰਬਾਣੀ ਦੇ ਜਾਪ ਕਰਨੇ। ਬਹੁਤ ਸਾਰੇ ਗੁਰਮੁਖ ਪਿਆਰੇ ਪਿਆਰਿਓ ਉਹਨਾਂ ਨੇ ਉੱਥੇ ਰਹਿ ਕਰਕੇ ਭਜਨ ਬੰਦਗੀ ਕਰਨੀ ਕੀਤੀ, ਘਾਲ ਕਮਾਈਆਂ, ਮਸ਼ਕਤਾਂ ਜਿਹੜੀਆਂ ਉਹਨਾਂ ਨੇ ਘਾਲਣੀਆਂ ਕੀਤੀਆਂ।
1: ਬਿਲਾਸ ਪ੍ਰਭ ਕਤ ਅਨੇਕ,
0: ਇਸ ਤਰ੍ਹਾਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਅਸਥਾਨ ਦੇ

ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਵਾਨ ਦੇ ਵਿੱਚ ਆ ਕਰਕੇ ਵਿਰਾਜਮਾਨ ਹੋਏ। ਇੱਥੋਂ ਹੁਣ ਪਿਆਰੀ ਉਹ ਪ੍ਰਕਰਨ ਬਦਲ ਰਿਹਾ, ਨਾਲ ਸਮੇਂ ਦੀ ਵੀ ਸਮਾਪਤੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ। ਆਓ ਸਾਰੇ ਗੱਜ ਵੱਜ ਕਰਕੇ

ਵਾਹਿਗੁਰੂ ਜੀ, ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਦੀਆਂ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਜੀ ਗੁਰੂ ਗ੍ਰੀਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੀ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ। ਸਿੱਖੋ ਸ਼ਤੇ ਯਾਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਲਾ ਤੀਜਾ।

0: ਪਹਿਲਾ ਪਹਿਲਾ ਧਨ ਸੁਕਾਗਤ ਕਲਮ ਧਨ ਧਨ ਪੰਡਤ ਨਮਾਸ ਤਲੇ ਕਾਰੀ ਨਾਨਕਾ ਜਨਾਮ ਕਾਇਆ ਸਚ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰ ਲਿਖ ਪੇ ਤੂੰ ਇੱਕ ਨਾਨਕਾ ਦੂਜਾ ਕਾਏ
1: ਸਲੋਕ ਮਹਲਾ ਪਹਿਲਾ।

0: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਖੇਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ।

ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ

ਕਿਆ ਖਟ ਕਰਮ ਕਰਨ ਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤਦ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਪਰ ਨਾ ਕੋਈ ਤੂੰ ਕਰ ਕਰ ਵੇਖਹਿ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ।

ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ। ਦੁਤੀਬਾਨ ਸੌ ਦਵਰ ਕਰ ਕਾਠ ਦਇਓ ਅਸਧੁਜ ਨਰ ਨਾਹਰ। ਪੁਨਰਾ ਛਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ।

ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ

ਉਤਬੁਜ ਖਾਨ ਬਹਰ ਰਚ ਦੀਨੀ ਕਾਹੂ ਫੂਲ ਰਾਜਾ ਹੋਏ ਬੈਠਾ ਕਾਹੂ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਯੰਭਵ ਅਭਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹਾਂ ਰਿਧ ਸਿਧ ਘਰ ਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨਕੋ।

ਚੌਪਈ ਸਮ ਸਤਰੈ ਸਹਿਸ ਭਣੀ ਜੈ ਅਰਧ ਸਹਿਸ ਹੁਣ ਤੀਨ ਕਹਿ ਜੈ ਭਾਦੋ ਸੁਧੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ। ਮਨ ਅਗਨੈ ਸਹਿ ਪਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਜਗ ਮਾਹੇ ਜੋ ਤਹ।

ਇਹ ਤਨ ਬੁੱਧ ਸੋ ਦੀਪਕ ਜਿਉਂ ਜਿਆਰੈ ਗਿਆਨ ਕੀ ਬੜਨੀ ਮਨੋ ਹੱਥ ਲੈ ਕਾਤਰ ਤਾਕਤਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਵਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਬੋਲ ਪਰੀ ਲਉ ਲਿਹੋ ਸੁਧਾਰਾ ਦੋਹਰਾ ਨੇਤ੍ਰ ਤੁੰ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਾਦ ਗ੍ਰੰਥ

ਸਭ ਨਾਂਗਲਾਂ ਸਿਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ

ਪਜਾਈਆਂ ਕਰ ਸ਼ਾਨ ਸੁਖ ਮਨ ਆਇ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ ਸਭਨਾ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ ਉਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਖਮ ਅਸਗਾਹੁ।

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ

0: श्री वाहेगुरु साहिब जीओ।
1: ਆਏ ਪਰਦਾਤਾ ਸਦਾ ਸਹਾਰ ਸਦਾ ਵਿਖਿਆਤਾ।

सदगुरु प्रसाद आशा मोहल्ला चौथा।

0: ਇਹੋ ਜਗ ਜਗ
1: ਸੱਚੇ ਜੀ ਹੈ ਕੋਠੜੀ ਸੱਚੇ ਕਾਬਜ ਵਾਸ ਇੱਕ ਨਾ ਹੁਕਮ ਸਮਾਜ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ

ਪੌੜੀ ਨਾਨਕ ਜੀ ਉਪਾਇ ਕਰ ਲਿਖ ਨਾਮੈ ਧਰਮ ਬਹਾਲਿਆ ਉੱਥੇ ਸੱਚੇ ਹੀ ਸਚਿਨ ਬ੍ਰਜਨ ਵਖਰਿਆ ਜੇ ਜਮਾਲਿਆ ਸਾਲ ਨ ਪਾਣ ਕੋੜਿਆ ਮੋਹ ਕਾਲੇ ਦੂਜਗ ਚਾਲਿਆ ਤਿਰਨਾ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮੈ ਧਰਮ ਬਹਾਲਿਆ ਲਿਖ ਨਾਮੈ ਧਰਮ

ਪੰਜਾਬੀ ਨੇ ਭੋਗ ਭੋਗ ਕਹਿ ਬਸਮਟ ਭਾਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅੱਗੇ ਕੰਨੀ ਗਿਰਤ ਬਚੀਏ ਬਹਿ ਲਿਖਾ ਕਰ ਸਮਝਾਇਆ ਥਾਂ ਨਾ ਹੋਈ ਪਾਉਂਦੇ ਠੁਣੀਏ ਕਿਆ ਰੁਆਇਆ।

0: ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ
1: ਕੋਲੂ ਚਰਖਾ ਚੱਕੀ ਚੱਕ ਥਲ ਵਰੋ ਲੈ ਬਹੁਤ ਆਨੰਦ ਲਾਡੂ ਵਧਾਣੀਆਂ ਨਗਾ ਪੰਖੀ ਪਾਉਂਦਿਆਂ ਲੈ ਨਸਾ ਸੂਏ ਚੜ ਪੁਆਈਏ ਜੰਤ ਨਾਨਕ ਪਾਉਂਦਿਆਂ ਗਣਤ ਨਾਂਤ ਬੰਦਨ ਬੰਦ ਪਵਾਏ ਸੋਏ ਪਿਆ ਕਰ ਨੱਚੇ ਸਭ ਹੋਏ ਨੱਚ ਨੱਚ ਹੱਸੇ ਚਲੇ ਸਿਰੋਏ।

ਥਲ ਜੀਆਂ ਪੁਰੀਆਂ ਨੂੰ ਆਕਾਰ ਆਇਆ ਕਾਰ ਹੋਏ ਜੇ ਆਖੇ ਸੇ ਤੂੰ ਹੈ ਜਾਣੇ ਤਨਾ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਣ ਸਤਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪੁਛਾਰ ਮਹੱਲਾ।

0: ਜਿਨ ਕਰਤੇ ਕਰਨਾ ਕਿਆ ਚਿੰਤਾ ਵੇ ਕਰਨੇ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਦੁਆਰੇ ਸਵਸਥ ਤਿਸ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਦਗ ਮਹੱਲਾ ਪਹਿਲਾ
1: ਲਖਨੇ ਕੀਆਂ ਚੰਗੀਆਂ।

0: ਪੌੜੀ ਸੱਚਾ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾ ਜਿਸ ਤੂੰ ਦਹਿ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਐ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ ਸਤਨਾਮ ਸ੍ਰੀ ਵਾਹਿਗੁਰੂ ਜੀ
1: ਹਰ ਅੰਮ੍ਰਿਤ ਭਗਤ ਭੰਡਾਰ ਪੁਰਸ਼ਪੁਰ ਪਾਸੇ ਰਾਮ ਰਾਮ।

ਔੜੀ ਭਗਤ ਰੇ ਮਨ ਭਾਵਦੇ ਦਰਸੋਹਨ ਕੀਰਤ ਕਾਮ ਦੇ ਨਾਨਕ ਕਰਮਾ ਬਾਹਰ ਦਰਸੋ ਨਾ ਲੈਣੀ ਧਾਮ ਦੇ ਇੱਕ ਮੁੱਲਾ ਬਜਨਾ ਪ੍ਰਾਣ ਹੁੰਦਾ ਆਪ ਗਣਾਏ ਤੇ ਹਾਂ ਢਾਡੀ ਕਾ ਨੀਚ ਜਾਤ।

ਪਾਸਾ ਮਹੱਲਾ ਚੌਥਾ ਜਿਨ ਭੇਟਿਆ ਮੇਰਾ ਪੂਰ ਜਿਨ ਮਸਤਕ ਧੋਲੇ

ਲੋਕ ਮਹੱਲਾ ਪਹਿਲਾ ਸਿਮਰ ਸਰਾ ਰਾਤ ਕਦ ਮੁੱਛ ਹੋਏ ਜੇ ਆਵੇ ਆਸ ਕਰ ਜਾ ਨਿਰਾ ਸਿੱਕੇ ਪਲ ਫਿੱਕੇ ਫੁੱਲ ਪੱਕ ਪੱਕੇ ਕੰਮ ਨਾ ਆਵੇ ਪੱਤ ਮਿੱਟਣੇ ਵੀ ਨਾਨਕਾ ਗੁੰਜੀਆਂ ਜਾਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ ਧਰਤ ਰਾਜ ਤੋ

ਪੌੜੀ ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵਡਿਆਂ ਵਡਿਆਈਆਂ ਸਹਿਮਲਤ ਨਦਰੀਆਂ ਆਈਆਂ ਜਾ ਜਿਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ।

ਲੋਕ ਮਹੱਲਾ ਪਹਿਲਾ ਪਹਿਲਾ ਸੁਚਾ ਪੁੱਜ ਬਿਠਾਏ ਸੁੱਚੇ ਅੱਗੇ ਰੱਖਿਓ ਕੋ ਨਾ ਪਿਟਿਓ ਜਾਏ ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪ੍ਰਿੰਸ ਲੋਕ ਕੋਹ ਥੀ ਜਾ

ਅੜੀ ਆਪੇ ਹੀ ਕਰਾਂਗੇ ਗੱਲ ਆਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਆਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆਂ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨਹੋ ਵਿਸਾਰੀਆ।